0: शुक्रिया, आपने FM 101 ट्यून किया।
1: This is FM 101.
2: We will be back after this short commercial break. Stay with us.
3: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। ए प्रोग्राम ताड़ी खिदमत विच अनवर हस्पताल वालों पेश कीता जांदा है। साडे नाल साडे प्रोग्राम च अज मौजूद ने होमियो डॉक्टर सईद अनवर सुलेरी साहब। डॉक्टर साहब साबका वाइस प्रिंसिपल ने लाहौर मेडिकल कॉलेज दे विच, ते डॉक्टर साहब दा अपने शोबे दे विच 32 साल दा तजर्बा है। सामईन तुहानू कोई भी मसला होए तुसी डॉक्टर साहब कोल क्लीनिक आ सकते हो। जेड़े मरीज क्लीनिक नहीं आ सकते हो डाक दे जरिए भी दवाई मंगवा सकते ने। डॉक्टर साहब दा फोन नंबर ते उनां दे क्लीनिक दा एड्रेस नोट कर लवो। अनवर हस्पताल नजद थाना बदामी बाग लाहौर। डॉक्टर साहब दा फोन नंबर है 0300441380, यानी 0300441380। डॉक्टर साहब दा दूसरा नंबर नोट कर लवो 0341611790, यानी 0341611790। डॉक्टर साहब दे क्लीनिक दे औकातकार ने दोपहर 12 बजे तो लैके शाम 5 बजे तक, ते रात 8 बजे तो लैके 11 बजे तक अपने क्लीनिक ते मरीज वेखते ने। ते आओ सामने डॉक्टर साहब नाल इन्हां दे मुख्तलिफ मर्जा दे बारे च जिहड़े कि सानू सुनन वालिया ने कीते ने मैसेज, उन्हां दे बारे च गलबात करने आ, ਤੇ ਕੁਛ ਬਿਮਾਰੀਆਂ ਦੇ ਬਾਰੇ ਚ ਡਾਕਟਰ ਸਾਹਿਬ ਨੂੰ ਤਫਸੀਲਨ ਸੁਣਨੇ ਆ ਅਸੀਂ ਜੀ। ਅਸਲਾਮ ਅਲੈਕੁਮ ਡਾਕਟਰ ਸਾਹਿਬ।
4: ਵਾਲੇਕੁਮ ਸਲਾਮ
3: ਡਾਕਟਰ ਸਾਹਿਬ। ਅੱਜ ਕੱਲ ਸ਼ੂਗਰ ਦਾ ਬਹੁਤ ਸਾਰੇ ਲੋਕਾਂ ਨੂੰ ਮਸਲਾ ਹੋ ਰਿਹਾ ਹੈ, ਇਹ ਸਾਨੂੰ ਕਾਫੀ ਮੈਸੇਜ ਮਸੂਲ ਵੀ ਹੁੰਦੇ ਨੇ, ਯਾਨੀ ਸ਼ੂਗਰ ਦੀ ਵਜ੍ਹਾ ਤੋਂ ਲੋਕਾਂ ਨੂੰ ਜਿਹੜੇ ਮਸਲੇ ਹੋ ਜਾਂਦੇ ਨੇ ਮਜ਼ੀਦ, ਤੇ ਉਹਦੇ ਬਾਰੇ ਚ ਸਾਨੂੰ ਮੈਸੇਜ ਆਏ ਨੇ ਇੱਕ ਦੋ, ਤੇ ਉਹ ਕਹਿੰਦੇ ਨੇ ਕਿ ਸਾਨੂੰ ਡਿਟੇਲ ਨਾਲ ਦੱਸੋ ਕਿ ਇਹਦੇ ਵਿੱਚ ਕਿਹੜੀ ਕਿਹੜੇ ਮਸਲੇ ਮਜ਼ੀਦ ਵੱਧ ਜਾਂਦੇ ਨੇ, ਪਰਹੇਜ਼ ਔਰ ਹੋਮਿਓਪੈਥਿਕ ਦੇ ਵਿੱਚ ਇਹਦਾ ਤਰੀਕਾ ਇਲਾਜ ਜੋ ਹੈ ਉਹ ਤੁਸੀਂ ਤਫਸੀਲਨ ਸਾਨੂੰ ਦੱਸ ਦਿਓ।
4: ਬਿਸਮਿਲ੍ਲਾਹਿ ਰਹਿਮਾਨ ਰਹੀਮ। ਸ਼ੂਗਰ ਇੱਕ ਐਸੀ ਨਾਮਰਾਦ ਬਿਮਾਰੀ ਹੈ, ਜਦੋਂ ਇੱਕ ਵਾਰੀ ਲੱਗ ਜਾਂਦੀ ਹੈ ਫਿਰ ਬੜੀ ਮੁਸ਼ਕਲ ਜਾਨ ਛੱਡਦੀ ਹੈ। ਅਤੇ ਸ਼ੂਗਰ ਜਿਹੜੀ ਹੈ ਅਸਲ ਦੇ ਵਿੱਚ ਬਹੁਤੇ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਦਾ ਮੋਟਾਪਾ ਹੁੰਦਾ, ਖਾਸ ਤੌਰ 'ਤੇ ਪੇਟ ਦੇ ਉੱਤੇ ਚਰਬੀ ਚੜ੍ਹ ਜਾਂਦੀ ਹੈ, ਉਹਦੀ ਵਜ੍ਹਾ ਨਾਲ ਵੀ ਅਕਸਰ ਸ਼ੂਗਰ ਹੋ ਜਾਂਦੀ ਹੈ। ਬਾਜ਼ ਔਕਾਤ ਵਾਲਦਿਆਂ ਨੂੰ ਸ਼ੂਗਰ ਹੋਵੇ ਤਾਂ ਅੱਗੇ ਬੱਚਿਆਂ ਨੂੰ ਵੀ ਹੋ ਜਾਂਦੀ ਹੈ। ਅਤੇ ਸ਼ੂਗਰ ਜਿਹੜੀ ਐਸੀ ਬਿਮਾਰੀ ਹੈ ਕਿ ਇਹਦੇ ਹੋਮਿਓਪੈਥੀ 'ਚ ਬੜਾ ਅੱਛਾ ਅਤੇ ਮੁਅੱਥਰ ਇਲਾਜ ਮੌਜੂਦ ਹੈ, ਔਰ ਇਹਦੇ ਨਾਲ ਦਵਾਈਆਂ ਦੇ ਨਾਲ ਹਮੇਸ਼ਾ ਹੀ ਇਹ ਕੰਟਰੋਲ ਰਹਿੰਦੀ ਹੈ, ਔਰ ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਹੀ ਲੋਕ ਜਿਹੜੇ ਨੇ ਉਹ ਦਵਾਈ ਖਾ ਰਹੇ ਨੇ ਔਰ ਸ਼ਿਫਾਯਾਬ ਹੋ ਰਹੇ ਨੇ, ਔਰ ਇਹਦੇ ਕੋਈ ਦਵਾਈਆਂ ਦੇ ਸਾਈਡ ਇਫੈਕਟ ਕੋਈ ਨਹੀਂ। ਹਾਲਾਂਕਿ ਸ਼ੂਗਰ ਦੀ ਵਜ੍ਹਾ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਨੇ, ਜਿਹਦੇ 'ਚ ਸ਼ੂਗਰ ਜਿਹੜੀ ਇਹ ਮਤਲਬ ਬੰਦੇ ਨੂੰ ਗੈਂਗਰੀਨ ਵੀ ਹੋ ਜਾਂਦੀ ਹੈ, ਪੈਰਾਂ ਦੇ ਉੱਤੇ ਜ਼ਖਮ ਬਣ ਜਾਂਦਾ, ਕਾਲੇ ਹੋ ਜਾਂਦੇ ਨੇ, ਉਸ ਤੋਂ ਬਾਅਦ ਬਾਜ਼ ਕੱਟਣੇ ਵੀ ਪੈ ਜਾਂਦੇ ਨੇ। ਅਤੇ ਸ਼ੂਗਰ ਵਾਲਿਆਂ ਨੂੰ ਚਾਹੀਦਾ ਕਿ ਪੈਰਾਂ ਨੂੰ ਵੀ ਆਮ ਤੌਰ 'ਤੇ ਰੋਜ਼ਾਨਾ ਰਾਤ ਨੂੰ ਅੱਛੇ ਸਾਬਣ ਦੇ ਨਾਲ ਸਾਫ਼ ਕਰਕੇ ਅਤੇ ਵੈਸਲੀਨ ਵਗੈਰਾ ਲਾ ਲੈਣ ਤਾਂ ਕਿ ਨਰਮ ਰਹਿਣ ਪੈਰ, ਅਤੇ ਪੈਰ ਉਹਨਾਂ ਦੇ ਫਟਣੇ ਨਹੀਂ ਚਾਹੀਦੇ, ਇਸ ਵਾਸਤੇ ਰੋਜ਼ਾਨਾ ਪੈਰਾਂ ਦੀ ਵੀ ਤਿਆਰ ਕਰਨੀ ਚਾਹੀਦੀ ਹੈ। ਗੈਂਗਰੀਨ ਇਸ ਚੀਜ਼ ਨੂੰ ਕਹਿੰਦੇ ਹਾਂ ਕਿ ਉਹ ਮਾਸ ਖਰਾਬ ਹੋ ਜਾਂਦਾ, ਕਾਲਾ ਹੋ ਜਾਂਦਾ, ਫਿਰ ਉਹ ਬਾਜ਼ ਔਕਾਤ ਕੱਟਣੇ ਪੈ ਜਾਂਦਾ। ਦੂਸਰਾ, ਸ਼ੂਗਰ ਦੀ ਵਜ੍ਹਾ ਨਾਲ ਸਫੇਦ ਮੋਤੀਆ ਵੀ ਬਹੁਤ ਜ਼ਿਆਦਾ ਹੋ ਜਾਂਦਾ, ਕਾਲਾ ਮੋਤੀਆ ਵੀ ਹੋ ਜਾਂਦਾ, ਔਰ ਇਹਦੇ ਵਾਸਤੇ ਵੀ ਬੜੀਆਂ ਅੱਛੀਆਂ ਦਵਾਈਆਂ ਮੌਜੂਦ ਨੇ। ਸਨੇਰੀ ਆਈ ਡਰਾਪ ਹੁੰਦੇ ਨੇ, ਉਹ ਪਾਣੇ ਹੁੰਦੇ ਨੇ, ਉਹਦੇ ਨਾਲ ਸਫੇਦ ਮੋਤੀਆ ਵੀ ਠੀਕ ਹੋ ਜਾਂਦਾ, ਕਾਲਾ ਮੋਤੀਆ ਦੇ ਵੀ ਉਹਦਾ ਬੜਾ ਅੱਛਾ ਅਸਰ ਹੈ। ਉਸ ਤੋਂ ਬਾਅਦ ਜੋੜਾਂ ਦੀਆਂ ਦਰਦਾਂ ਸ਼ੂਗਰ ਵਾਲਿਆਂ ਨੂੰ ਰਹਿਣ ਲੱਗ ਪੈਂਦੀਆਂ ਨੇ, ਗੁਰਦੇ ਖਰਾਬ ਹੋਣਾ ਸ਼ੁਰੂ ਹੋ ਜਾਂਦੇ ਨੇ, ਗੁਰਦਿਆਂ ਦੇ ਮਤਲਬ ਸੋਜਿਸ਼ ਵੀ ਹੋ ਜਾਂਦੀ ਹੈ, ਸ਼ੂਗਰ ਦੀ ਵਜ੍ਹਾ ਫਾਲਜ ਵੀ ਹੋਣ ਦਾ ਬਹੁਤ ਜ਼ਿਆਦਾ ਖਤਰਾ ਹੋ ਜਾਂਦਾ, ਅਤੇ ਕਈ ਲੋਕਾਂ ਨੂੰ ਫਾਲਜ ਹੋ ਵੀ ਜਾਂਦਾ ਹੈ, ਕਿਉਂਕਿ ਸ਼ੂਗਰ ਦੀ ਵਜ੍ਹਾ ਨਾਲ ਵੇਨ ਵਗੈਰਾ ਜਿਹੜੀਆਂ ਨਾਲੀਆਂ ਹੁੰਦੀਆਂ ਉਹਨਾਂ 'ਚ ਚਰਬੀ ਕੋਲੈਸਟ੍ਰੋਲ ਆਸਤਾ ਆਸਤਾ ਜਮ੍ਹਾਂ ਹੋ ਜਾਂਦਾ, ਉਹ ਸਖਤ ਹੋ ਜਾਂਦੀਆਂ ਨੇ, ਤੇ ਇਹ ਸਾਰੇ ਮਸਲਿਆਂ ਦਾ। ਉਸ ਤੋਂ ਇਲਾਵਾ ਮੈਦਾ ਜਿਹੜਾ, ਮੈਦੇ ਜਲਨ ਵਗੈਰਾ ਰਹਿਣਾ, ਜਲਨ ਅਲਸਰ ਬਣ ਜਾਣਾ, ਇਹ ਸ਼ੂਗਰ ਵਾਲਿਆਂ ਨੂੰ ਵੀ ਅਕਸਰ ਇਹ ਮਸਲੇ ਹੋ ਜਾਂਦੇ ਨੇ। ਇਸ ਤੋਂ ਇਲਾਵਾ ਹੋਰ ਵੀ ਬੜੀਆਂ ਅੱਛੀਆਂ ਬਿਮਾਰੀਆਂ ਦਾ ਇਲਾਜ ਮੌਜੂਦ ਹੈ, ਜਿਹਦੇ 'ਚ ਹਾਫਜ਼ਾ ਦੀ ਕਮਜ਼ੋਰੀ ਹੋ ਜਾਂਦੀ ਹੈ, ਯਾਦਦਾਸ਼ ਕਮਜ਼ੋਰ ਹੋ ਜਾਂਦੀ ਹੈ, ਅਤੇ ਕੁਝ ਲੋਕਾਂ ਨੂੰ ਜਿਹੜਾ ਹੈ ਉਹ ਚਾਹੀਦਾ, ਕਮ ਅਜ਼ ਕਮ ਹਰ ਬੰਦੇ ਨੂੰ ਪੈਦਲ ਚੜ੍ਹਨਾ ਚਾਹੀਦਾ, ਜਿਹਦੇ 20 ਮਿੰਟ ਪੈਦਲ ਚੱਲਣਾ ਬਹੁਤ ਜ਼ਰੂਰੀ ਹੈ।
3: ਜੀ ਸਾਮੇਨ, ਤੁਸੀਂ ਤਫਸੀਲ ਨਾਲ ਡਾਕਟਰ ਸਾਹਿਬ ਕੋਲੋਂ ਸੁਣਿਆ ਹੈ ਕਿ ਸ਼ੂਗਰ ਦੀ ਵਜ੍ਹਾ ਤੋਂ ਅਤੇ ਇਸ ਤੋਂ ਇਲਾਵਾ ਵੀ ਜਿਹੜੀ ਮਸਲੇ ਹੁੰਦੇ ਨੇ, ਬਿਮਾਰੀਆਂ ਹੁੰਦੀਆਂ, ਉਹਦੇ ਹੋਮਿਓਪੈਥਿਕ ਦੇ ਵਿੱਚ ਇਹਦਾ ਕਾਫੀ ਅੱਛਾ ਅਤੇ ਮੁਅੱਥਰ ਇਲਾਜ ਮੌਜੂਦ ਹੈ। ਜੀ ਸਾਮੇਨ, ਤੁਸੀਂ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ 0300441311800, ਯਾਨੀ 0300441311800। 60 जी डॉक्टर साहब नाल मजीद सवाल करने आ जड़े मैसेज सानू लोकां ने कीते ने ते उनां कोलों जवाब लैने आ जी डॉक्टर साहब मैसेज सानू कीता है इम्तियाज साहब ने ए कहंदे ने कि मेरा मेदा अक्सर खराब रहंदा है मेदे दे विच जलन रहंदी है और फारा हो जांदा है इहना कि इहदा मैनूं कोई इलाज दसो
4: मेदे वास्ते बड़ा अच्छा ते मौसर इलाज मौजूद है इहदे वास्ते दवाई है जी कार्बोविजती है 5 कतरे सुबह दोपहर शाम पीने ने तुसीं ते ए भी इस चीज का भी तुसी ख्याल रखो गर्म पानी इस्तेमाल करया करो
3: जी डॉक्टर साहब अगला मैसेज सानू कीता है वासव साहब ने एक कहंदे ने कि मेरे सज्जे गुर्दे दे विच पथरियां सी इन्हां नाल डॉक्टर साहब ने ऑपरेशन दा किया लेकिन ऑपरेशन नहीं करवाना चाहते सी इन्हां तुहाडे कोलों दवाई खादी है कहंदे ने कि मैनू गुर्दियां दी दर्द दा भी हुण आराम है ते पहले नालों जिहड़ा पथरी वाला मसला सी ओह भी बेहतर हो रहा है यानी दवाई दे नाल पथरी निकल रही है टुट के निकल रही है इन्हां ने कहा मजीद डॉक्टर साहब तुसी मैनू दवाई अरसाल कर दिओ
4: हां जी दवाई तुहानू भेज रहे सानू बहुत खुशी है कि तुहाडे गुर्दे दी पथरी निकलना शुरू हो गई है और तुहाडी दर्द गुर्दे की ठीक हो गई है पथरी की वजह जड़ी हो रही थी कोशिश करो कि पानी साफ सुथरा उबाल के इस्तेमाल करो वड्डे पत्तियां वाली सब्जियां जरा परहेज रखो जिसे शामिल ने मतलब पालक साग टमाटर चीजा जरा घट इस्तेमाल करो तुहाडी दवाई है जी लाइकोपोडियम 200 5 कतरे सुबह शाम तुसी पीने ने सज्जे गुर्दे की पथरी की बड़ी अच्छी ते मौसर दवाई मौजूद है ते ए तुसी मजीद अजे एक महीना इस्तेमाल करो इंशाला जड़ी पथरी थोड़ी बहुत रह गई भी निकल जाएगी
3: जी डॉक्टर साहब अगला मैसेज सानू सगीर साहब ने किया शेखूपुरा तो लिखते ने ਮੈਨੂੰ ਅੰਧਰਾਤੇ ਦਾ ਮਸਲਾ ਹੈ
4: ਜੀ
3: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ
4: ਹਾਂਜੀ ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ ਘੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ ਤੇ ਇਹ ਅੰਦਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਂਦਾ ਹੈ ਵਾਲਦਾਂ ਨੂੰ ਅਗਰ ਹੋਵੇ ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਦਰਾਤਾ ਹੋਣ ਦਾ ਮਸਲਾ ਹੁੰਦਾ ਹੈ ਤੇ ਬਹਰਾਲ ਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ ਤੁਹਾਡੀ ਦਵਾਈ ਹੈ ਜੀ ਲਾਈਕੋ 30 ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਦਰਾਤਾ ਮਜ਼ੀਦ ਠੀਕ ਹੋ ਜਾਏਗਾ ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ
3: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ ਡਾਕਟਰਾਂ ਨੇ ਓਪਰੇਸ਼ਨ ਦਾ ਵੀ ਕਹਿ ਦਿੱਤਾ ਸੀ ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ ਥਕਾਵਟ ਹੋ ਜਾਂਦੀ ਸੀ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ ਅੱਲਾਹ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ ਯਾਨੀ ਕਮਰ ਦਰਦ ਵੀ ਠੀਕ ਹੈ ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ
4: ਹਾਂਜੀ ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ ਤੇ ਅੱਲਾਹ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ ਤੁਹਾਨੂੰ ਵੀ ਕਾਫੀ ਮਸਲੇ ਸਨ ਜੋੜਾਂ ਦੀਆਂ ਦਰਦਾਂ ਸਨ ਨਾਲ ਮੋਹਰਿਆਂ ਦਾ ਮਸਲਾ ਸੀ ਗੋਡਿਆਂ ਦਾ ਵੀ ਮਸਲਾ ਸੀ ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕਮ ਗਲਕੇਰੀਆ ਫਾਸ 6X ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ
3: ਜੀ ਸਾਹਿਬ ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਵੋ 0300441386 0300441386 ਜੀ ਡਾਕਟਰ ਸਾਹਿਬ ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ ਮਿਸਾਲ ਖਾਨ ਸਾਹਿਬ ਹੈਗੇ ਨੇ ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ 'ਚ ਵੀ ਦੱਸ ਦਿਓ
4: ਹਾਂਜੀ ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ 'ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ ਔਰ ਡਾਕਟਰ ਨੇ ਤੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ ਤੁਹਾਡੀ ਦਵਾਈ ਸੀ ਜੀ ਪਲੰਬਾ ਮਟਾਲੀ ਕਮਤੀ ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ ਐਲ ਸੀਰਮ ਤੀ ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ ਤੇ ਅੱਲਾਹ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ
3: ਜੀ ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਅਕਰਮ ਸਾਹਿਬ ਨੇ ਸਾਹੀਵਾਲ ਤੋਂ ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾਂ ਬੰਦ ਨੇ ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ
4: ਜੀ ਬਿਲਕੁਲ ਦਿਲ ਦੀਆਂ ਸ਼ਰਿਆਨਾਂ ਬੰਦ ਹੋ ਜਾਣ ਜਾਂ ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨਜ਼ ਨਾਲੀਆਂ ਦੇ ਵਿੱਚ ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਹੈ। ਦੋ ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਨੂੰ ਜਿਹੜਾ ਠੋਡੀ ਦੇ ਥੱਲੇ ਹਿੱਸਾ ਹੈ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ। ਤੇ ਅੱਲਾਹ ਤਾਲਾ ਤੁਹਾਨੂੰ ਸ਼ਫਾ ਦੇਵੇਗਾ ਇਨਸ਼ਾਅੱਲਾ। ਤਾਂ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ, ਤੁਹਾਡੀ ਦਵਾਈ ਹੈ ਜੀ ਡਾਇਆਕਾਰਡ ਟੀ। ਇਹ ਤੁਸੀਂ ਡਾਇਆਕਾਰਡ ਇਸਤੇਮਾਲ ਕਰਨੇ ਨੇ 10 ਕਤਰੇ ਦਿਨ ਚ 3 ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ, ਬਾਜ਼ਾਰੋਂ ਲੈ ਕੇ ਅਜਵਾ ਖਜੂਰ ਦੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹ ਸ਼ਾਮ 1 ਚਮਚ ਸੁਬਹ ਸ਼ਾਮ ਇਸਤੇਮਾਲ ਕਰੋ
3: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
4: ਜੀ,
3: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
4: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ ਹੈ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸਟ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ
3: ਜੀ। ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ ਜੀ। ਡਾਕਟਰ ਸਾਹਿਬ,

0: ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
1: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜੀਜੀਅਮ ਜੰਬੋਲੀਨਮ ਮਦਰ ਟਿੰਕਚਰ। ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ। ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਸੀਂ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ। ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
0: ਜੀ ਸਾਹਿਬ, ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆਂ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ। ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ।
1: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡ੍ਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ। ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਉਹ ਕਾਲੋਸਨ 30 5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ। ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
0: ਜੀ ਸਮੇਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300-44-1380-0300-44-1380-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ। ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੰਦ ਦਵਾਈ ਅਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਇੰਸ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
1: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥੀ ਵਿੱਚ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾਂ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾਂ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾਂ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ।
0: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ ਹੈ ਸਲੀਮ ਸਾਹਿਬ ਨੇ। ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ, ਇਹਦੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ 1 ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ। ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ ਹੈ।
1: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਤੁਹਾਡੀ ਦਵਾਈ ਜੀ ਇਸ ਫਾਦ ਮਦਰ ਟਿੰਕਚਰ, ਇਹ ਤੁਸੀਂ ਮਜ਼ੀਦ ਅਜੇ 1 ਮਹੀਨਾ ਖਾਓ, ਇਨਸ਼ਾਅੱਲਾ ਇਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ।
0: ਜੀ ਸਾਮਿਨ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300-44-1380-60, ਯਾਨੀ 0300-44-1380-60। ਸਾਮਿਨ, ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਹੈ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਨੂੰ ਤੇ ਤਾਹਿਰ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
2: ਦਿਸ ਇਜ਼ FM 101. FM 101, naal naal sade te naal naal tuade, kyun ji koi shak hai kya?

0: वक्त हुआ चाहता है कमर्शियल ब्रेक का।
1: सोने भैन भरा ते मेरे काबिल एहतराम बुजुर्गो, तुहाडी भैन तुहाडी मेजबान ते तुहाडी ईमेल और SMS दी तर्जमान साइमा तुहाडी खिदमत विच हाजिर है ते दिल दी गहराई नाल दुआ कर दी है कि रब सोना हर मरीज नू जल्द से जल्द मुकम्मल सेहत ते तंदुरुस्ती अता फरमाए, आमीन। प्यारे भैन भराओ, हमेशा वांगू अज भी साडे नाल स्टूडियो विच प्रोफेसर सुलेमान साहब मौजूद होणगे। पहले तुसी नोट फरमाओ साडा पता ते फोन नंबर, फिर सुलेमान साहब नाल मुलाकात होवेगी। ते लिखो फिर, सुलेमान दवाखाना रजिस्टर्ड पुल फ्लाईओवर बिल मुकाबिल मीनारे पाकिस्तान मेन रावी रोड लाहौर, फोन नंबर 04237727160 यानी 042377 2710। मोबाइल नंबर है 03004142608 यानी 03004142608। ते साडा ईमेल एड्रेस है suleiman.dawakhana@gmail.com। जी जनाब, हुन एक्टिव हो जाओ ते रेडियो दे नेड़े नेड़े आ जाओ, या फिर रेडियो नू अपने नेड़े कर लो, क्योंकि हुन मैं तुहाडी मुलाकात करानी आ पाकिस्तान दे मशहूर ते मन्ने परमन्ने हर्बल मॉलेज जनाब प्रोफेसर सुलेमान साहब नाल, जिहड़े यूनानी मेडिकल कॉलेज दे साबिक वाइस प्रिंसिपल, पाकिस्तान तिब्बी फाउंडेशन दे चेयरमैन ते समाजी रहनुमा भी ने। ते आओ फिर मिलने आ सुलेमान साहब नाल, वेलकम जी आया नू। ते एक शेर भी तुहाडी नज़र करनी आ कि शुक्रिया आपकी तशरीफ आवरी का बहुत, हर एक शख्स है मशकूर बस इनायत का।
2: वाह सहमा जी वाह, तुसी ते माशाल्लाह कमाल ही कर दिता
1: बस है।
2: क्या खूबसूरत बा मौका शेर पढ़िया तुसी ता।
1: बड़ी मेहरबानी बड़ी मेहरबानी, तारीफ करने दा शुक्रिया। वैसे मैं ना तारीफ अपनी सुन के ना खुश हुन्नी आ। सुलेमान साहब कहंदे ने कि बंदा अच्छे लोकां को बह के अच्छियां गल्लां सिखदा ते बुरे लोकां को बह के बुरियां गल्लां सिखदा। सुलेमान साहब, बुरे लोकां दी सोबत दे मनफी असरात मेरे को जरा थोड़ा सब तो पहला जरा मैं SMS पढ़ांगी उहदे विच जाहिर हो रहे ने
2: जी।
1: ये जड़े SMS है थानू फैसल साहब ने तहरीर किया है, लिखते ने कि मेरी उम्र 28 साल है, मैं 10वीं क्लास तो ही बुरे दोस्तां दी सोबत विच बैठ रहा। मैनू अंदाजा नहीं सी कि इहो जिहे बुरे दोस्त किन्ने खतरनाक हुंदे ने ते इन्हां दी दोस्ती नाल जिंदगी नूं किन्ना नुकसान हुंदा है। सुलेमान साहब, सिगरट नसवार ते दूजे नशे ते मैनूं बर्बाद कर ही दित्ता है। मैनूं अफसोस है कि मैं अपनी सेहत भी बर्बाद कीती ते अपने घर वालियां नूं भी परेशानी च मुबतला कीता। सुलेमान साहब, मैं अपनी तफसील जिहड़ी है ना SMS राहीं तुहानूं भेज रहा हां, इस ते गौर करो ते मशवरा दिओ कि नवें सिरे तों सेहतमंद जिंदगी हासिल कर सकना मैं कि नहीं।
2: बरखुदार कहिंदे ने कि सुबह का बूला शाम को घर आ जाए तो उसे बूला नहीं कहते। तुसीं जिहड़ा तलख तजर्बा हासिल कीता है ਉਹ ਤੁਹਾਡੀ ਜ਼ਿੰਦਗੀ ਦੀ ਇਸਲਾਹ ਕਰ ਸਕਦਾ ਹੈ।
1: ਬਿਲਕੁਲ,
2: ਲਿਹਾਜ਼ਾ ਪਛਤਾਵੇ ਤੇ ਅਹਿਸਾਸ ਤੇ ਨਦਾਮਤ ਦੇ ਨਾਲ ਨਾਲ ਇਹ ਗੱਲ ਜ਼ਿਆਦਾ ਜ਼ਰੂਰੀ ਹੈ ਕਿ ਇੱਕ ਅੱਛੀ ਤੇ ਭਰਪੂਰ ਜ਼ਿੰਦਗੀ ਦੀ ਇਬਤਦਾ ਕੀਤੀ ਜਾਏ ਜਿਹੜੀ ਸਿਹਤਮੰਦੀ ਦੇ ਬਗੈਰ ਮੁਮਕਿਨ ਨਹੀਂ। ਬੇਟਾ ਜੀ, ਮੈਂ ਤੁਹਾਡੀ ਸਾਰੀ ਕੈਫੀਅਤ ਤਕਲੀਫ ਤੇ ਅਸਲ ਬਿਮਾਰੀ ਨੂੰ ਸਮਝ ਗਿਆ ਵਾਂ। ਤੁਹਾਨੂੰ ਇਹ ਮਸ਼ਵਰਾ ਦਿੰਦਾ ਵਾਂ ਕਿ ਤੁਸੀਂ ਵਕਤ ਜ਼ਾਇਆ ਕੀਤੇ ਬਗੈਰ ਆਪਣਾ ਇਲਾਜ ਸ਼ੁਰੂ ਕਰਾਓ, ਕਿਉਂਕਿ ਤੁਸੀਂ ਇਲਾਜ ਤੋਂ ਬਾਅਦ ਇਨਸ਼ਾਅੱਲਾ ਭਰਪੂਰ ਜ਼ਿੰਦਗੀ ਗੁਜ਼ਾਰ ਸਕੋਗੇ। ਲਿਹਾਜ਼ਾ ਤੁਸੀਂ ਕਿਸੇ ਦਿਨ ਮੈਨੂੰ ਆਪ ਮਿਲੋ, ਬਾਜ਼ ਅਹਿਮ ਗੱਲਾਂ ਤੇ ਅਹਿਮ ਇਹਤਿਆਤੀ ਤਦਾਬੀਰ ਦੇ ਹਵਾਲੇ ਨਾਲ ਤੁਹਾਨੂੰ ਆਗਾਹ ਕਰਨਾ ਜ਼ਰੂਰੀ ਹੈ। ਇਨਸ਼ਾਅੱਲਾ ਤੁਸੀਂ ਬਿਲਕੁਲ ਸਿਹਤਯਾਬ ਹੋ ਜਾਓਗੇ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਇਸ ਮਸ਼ਵਰੇ ਤੇ ਅਮਲ ਕਰਨਾ ਤੁਹਾਡਾ ਕੰਮ ਹੈ। ਸੁਲੇਮਾਨ ਸਾਹਿਬ
2: ਜੀ ਜੀ,
1: ਇਹ ਲਮਹਾ ਫਿਕਰੀਆ ਹੈ ਕਿ ਸਾਡੇ ਮੁਲਕ ਦੇ ਨੌਜਵਾਨ ਤੇ ਸਾਡਾ ਮੁਸਤਕਬਲ ਨੇ
2: ਜੀ,
1: ਜੇ ਇਹੀ ਤੰਦਰੁਸਤ ਨਾ ਹੋਏ ਤੇ ਮੁਲਕ ਕਿਵੇਂ ਤਰੱਕੀ ਕਰੇਗਾ।
2: ਬਿਲਕੁਲ ਸਹਿਮਾ ਜੀ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ, ਲੇਕਿਨ ਇਹ ਤੇ ਮਾਂ ਬਾਪ ਦੀ ਅਹਿਮ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਔਲਾਦ ਤੇ ਨਜ਼ਰ ਰੱਖਣ ਕਿ ਉਹ ਕਿਸ ਸੋਬਤ ਵਿੱਚ ਬੈਠ ਰਹੇ ਨੇ ਤੇ ਸਕੂਲ ਕਾਲਜ ਜਾਂ ਯੂਨੀਵਰਸਿਟੀ ਚ ਕੀ ਸਰਗਰਮੀਆਂ ਨੇ।
1: ਬਿਲਕੁਲ ਬੇਸ਼ੱਕ, ਇਹ ਗੱਲ ਤੁਹਾਡੀ ਠੀਕ ਹੈ, ਚੈੱਕ ਐਂਡ ਬੈਲੈਂਸ ਬਹੁਤ ਜ਼ਰੂਰੀ ਹੈ
2: ਜੀ।
1: ਸੁਲੇਮਾਨ ਸਾਹਿਬ, ਅਗਲੀ ਮੇਲ ਮੈਂ ਹਾਜ਼ਰ ਕਰ ਰਹੀ ਹਾਂ, ਇਹ ਲਿਖੀ ਹੈ ਜੀ ਮਿਸਿਸ ਫਰਜ਼ਾਨਾ ਨਈਮ ਸਾਹਿਬਾ ਨੇ
2: ਜੀ ਜੀ।
1: ਫਰਮਾਉਂਦੀਆਂ ਨੇ ਕਿ ਮੇਰੀ ਬੇਟੀ ਦੀ ਉਮਰ 19 ਸਾਲ ਹੈ, ਉਹਨੂੰ ਫੇਸ ਤੇ ਦਾਣੇ ਬਹੁਤ ਨਿਕਲਦੇ ਨੇ ਜਿਹੜੇ ਨਿਸ਼ਾਨ ਛੱਡ ਜਾਂਦੇ ਨੇ, ਦਾਣਿਆਂ 'ਚ ਖਾਰਿਸ਼ ਵੀ ਹੁੰਦੀ ਹੈ। ਮੈਂ ਬਹੁਤ ਸਾਰੀਆਂ ਕਰੀਮਾਂ ਅਤੇ ਲੋਸ਼ਨ ਵੀ ਅਜ਼ਮਾਏ ਨੇ ਲੇਕਿਨ ਫਾਇਦਾ ਨਹੀਂ ਹੁੰਦਾ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ। ਪ੍ਰੋਫੈਸਰ ਸਾਹਿਬ, ਹੁਸਨ ਦਾ ਮਾਮਲਾ ਦਾ ਦਵਾਈ ਸਹੀ ਦੱਸੋ।
2: ਭੈਣ ਜੀ, ਇਹ ਗੱਲ ਯਾਦ ਰੱਖੋ ਕਿ ਬਹੁਤ ਜ਼ਿਆਦਾ ਕਰੀਮਾਂ ਅਤੇ ਲੋਸ਼ਨ ਦਾ ਇਸਤੇਮਾਲ ਵੀ ਸਕਿਨ ਨੂੰ ਖਰਾਬ ਕਰਦਾ ਹੈ। ਜ਼ਿਆਦਾ ਰੰਗ ਬਿਰੰਗੀ ਮਸਨੂਈ ਅਤੇ ਕੈਮੀਕਲ ਅਮੇਜ਼ ਚੀਜ਼ਾਂ ਤੋਂ ਪਰਹੇਜ਼ ਕਰੋ। ਮੇਰੀ ਭੈਣ, ਬੇਟੀ ਨੂੰ ਕੁਝ ਦਿਨ ਗੋਸ਼ਤ, ਮੱਛੀ, ਮੁਰਗੀ ਅਤੇ ਅੰਡੇ ਤਾਂ ਪਰਹੇਜ਼ ਕਰਾਓ, ਸਬਜ਼ੀ ਅਤੇ ਫਲ ਜ਼ਿਆਦਾ ਖਿਲਾਓ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਲੱਡ ਨੂੰ ਪਿਓਰੀਫਾਈ ਕਰੇਗੀ ਅਤੇ ਇਨਸ਼ਾਅੱਲਾ ਦਾਣੇ ਨਿਕਲਣਾ ਬੰਦ ਹੋ ਜਾਣਗੇ ਅਤੇ ਸਕਿਨ ਬਹੁਤ ਸਾਫ਼ ਅਤੇ ਕਲੀਨ ਹੋ ਜਾਏਗੀ।
1: ਜੀ ਇਨਸ਼ਾਅੱਲਾ ਜੀ, ਕਿਉਂ ਨਹੀਂ, ਇਹਦੇ ਵਿੱਚ ਕੋਈ ਸ਼ੱਕ ਓ ਸ਼ੁਬੇ ਦੀ ਗੁੰਜਾਇਸ਼ ਨਹੀਂ, ਕਿਉਂਕਿ ਸਾਇਮਾ ਦਾ ਵੀ ਤਸਦੀਕ ਸ਼ੁਦਾ ਇਲਾਜ ਹੈ। ਲਿਹਾਜ਼ਾ ਭੈਣ ਜੀ, ਤੁਸੀਂ ਫਿਕਰ ਕਰਨਾ ਛੱਡ ਦਿਓ। ਸੁਲੇਮਾਨ ਸਾਹਿਬ, ਇਹ ਸਕਿਨ ਪ੍ਰੋਬਲਮ ਵੀ ਖਵਾਤੀਨ ਦਾ ਇੱਕ ਅਹਿਮ ਮਸਲਾ ਹੈ, ਇਹਦੀ ਰੋਕਥਾਮ ਕਿੰਝ ਹੋ ਸਕਦੀ?
2: ਸਾਇਮਾ ਜੀ, ਅਗਰ ਤੁਸੀਂ ਤੇ ਦੂਜੀ ਖਵਾਤੀਨ ਬੁਰਾ ਨਾ ਮਨਾਨ ਤੇ ਮੈਂ ਇਹ ਗੱਲ ਜ਼ਰੂਰ ਕਵਾਂਗਾ ਕਿ ਸਕਿਨ ਪ੍ਰੋਬਲਮ ਵਿੱਚ ਖਵਾਤੀਨ ਦਾ ਆਪਣਾ ਕਿਰਦਾਰ ਵੀ ਹੁੰਦਾ ਹੈ। ਸਾਇਮਾ ਜੀ, ਮੈਂ ਆਪਣੇ ਜ਼ਾਤੀ ਤਜਰਬੇ ਦੀ ਬੁਨਿਆਦ ਤੇ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੇਰੇ ਕੋਲ 40-80% ਖਵਾਤੀਨ ਐਸੀਆਂ ਆਉਂਦੀਆਂ ਨੇ ਜਿਨ੍ਹਾਂ ਦੀ ਸਕਿਨ ਮੇਕਅਪ ਦੀ ਵਜ੍ਹਾ ਨਾਲ ਜਾਂ ਦੂਜੀ ਚੀਜ਼ਾਂ ਨਾਲ ਖਰਾਬ ਹੁੰਦੀ ਹੈ। 30% ਐਸੀ ਖਵਾਤੀਨ ਨੇ ਜਿਹੜੀ ਬੈਲੈਂਸ ਡਾਇਟ ਨਹੀਂ ਲੈਂਦੀਆਂ ਅਤੇ ਜਿਹਦੇ ਮਨਫੀ ਅਸਰਾਤ ਬਰਾਏ ਰਾਸ ਸਕਿਨ 'ਤੇ ਪੈਂਦੇ ਨੇ ਅਤੇ 28% ਐਸੀ ਖਵਾਤੀਨ ਨੇ ਜਿਨ੍ਹਾਂ ਨੂੰ ਕਿਸੇ ਬਿਮਾਰੀ ਦੀ ਵਜ੍ਹਾ ਨਾਲ ਫੇਸ 'ਤੇ ਦਾਣੇ, ਮੁਹਾਸੇ, ਛਾਈਆਂ ਨਿਕਲਦੀਆਂ ਨੇ। ਸਾਇਮਾ ਜੀ, ਇਸੇ ਤਰ੍ਹਾਂ 80% ਖਵਾਤੀਨ ਕੈਮੀਕਲ ਅਮੇਜ਼ ਸ਼ੈਂਪੂ, ਹੇਅਰ ਟਾਨਿਕ, ਹੇਅਰ ਆਇਲ ਵਗੈਰਾ ਦੇ ਸਬਬ ਵਾਲਾਂ ਦਾ ਡਿੱਗਣਾ, ਖੁਸ਼ਕੀ ਸਿਕਰੀ, ਵਾਲਾਂ ਦਾ ਰੁੱਖਾ ਜਾਂ ਬੁਰਬਰਾ ਹੋਣਾ ਵਰਗੀ ਬਿਮਾਰੀਆਂ ਨਾਲ ਦੋਚਾਰ ਨੇ ਅਤੇ ਹੁਣ ਤੁਸੀਂ ਆਪ ਫੈਸਲਾ ਕਰੋ ਕਿ ਕੈਮੀਕਲ ਨਾਲ ਤਿਆਰ ਹੋਣ ਵਾਲੀਆਂ ਚੀਜ਼ਾਂ ਸਾਡੀ ਸਕਿਨ ਤੇ ਸਾਡੇ ਵਾਲਾਂ ਨੂੰ ਕਿੰਝ ਖਰਾਬ ਕਰਦੀਆਂ ਨੇ। ਜੇ ਤੁਸੀਂ ਆਪਣੀ ਖੁਸ਼ੀ ਤੇ ਮਰਜ਼ੀ ਨਾਲ ਆਪਣੀ ਸਕਿਨ ਤੇ ਕੈਮੀਕਲ ਲਗਾਓਗੇ ਤੇ ਫਿਰ ਤੁਸੀਂ ਆਪਣੀ ਬਿਮਾਰੀ ਦੇ ਆਪ ਜ਼ਿੰਮੇਦਾਰ ਹੋਵੋਗੇ। ਲਿਹਾਜ਼ਾ ਮੇਰਾ ਇਹ ਮਸ਼ਵਰਾ ਹੈ ਕਿ ਇਹੋ ਜਿਹੇ ਮਸਾਇਲ ਵਿੱਚ ਹਮੇਸ਼ਾ ਹਰਬਲ ਇਲਾਜ ਨੂੰ ਅਹਿਮੀਅਤ ਦਿਓ ਤੇ ਮਸਨੂਈ ਚੀਜ਼ਾਂ ਤੋਂ ਪਰਹੇਜ਼ ਕਰੋ। ਬੈਲੈਂਸ ਡਾਇਟ ਖਾਓ, ਸਕਿਨ ਨੂੰ ਗਰਦੋ ਗਬਾਰ, ਧੂੰਆਂ ਤੇ ਡਾਇਰੈਕਟ ਸਨ ਲਾਈਟ ਤੋਂ ਮਹਿਫੂਜ਼ ਰੱਖੋ ਤੇ ਦਿਨ ਵਿੱਚ 2-3 ਵਾਰੀ ਕਿਸੇ ਅੱਛੇ ਸਾਬਣ ਨਾਲ ਮੂੰਹ ਧੋਵੋ।
1: ਵਾਹ ਵਾਹ ਸੁਲੇਮਾਨ ਸਾਹਿਬ, ਵਾਹ ਵਾਹ, ਮੈਨੂੰ ਤਾਂ ਲੱਗਾ ਤੁਸੀਂ ਕਹਿਣਾ ਕਿ 5-7 ਵਾਰੀ ਮੂੰਹ ਧੋਵੋ ਤੇ ਫਿਰ ਮੂੰਹ ਧੋਵੋ। ਤੁਹਾਡੀ ਹਰ ਗੱਲ ਵਾਕਈ ਦਰੁਸਤ ਹੈ, ਲੇਕਿਨ ਮਸਲਾ ਇਹ ਵੇ ਕਿ ਨਾ ਮੇਕਅਪ ਛੱਡਿਆ ਜਾਣਾ ਤੇ ਨਾ ਹੀ ਸਕਿਨ ਦੀ ਖਰਾਬੀ ਬਰਦਾਸ਼ਤ ਹੋਣੀ, ਇਹਦਾ ਕੁਛ ਦੇਖੋ ਕੀ ਹੋ ਸਕਦਾ। ਸੁਲੇਮਾਨ ਸਾਹਿਬ, ਅੱਧੀ ਛੁੱਟੀ ਦਾ ਵੇਲਾ ਹੋ ਗਿਆ, ਤੁਸੀਂ ਥੋੜਾ ਜਿਹਾ ਮੇਰੀ ਇਸ ਗੁਜ਼ਾਰਿਸ਼ ਤੇ ਗੌਰ ਕਰੋ ਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਆਪਣਾ ਟੈਲੀਫੋਨ ਤੇ ਐਡਰੈਸ ਸਮਝਾ ਦਵਾਂ।
2: ਜੀ ਠੀਕ।
1: ਸੁਣੇ ਭੈਣ ਭਰਾਓ, ਆਪਣੀ ਸਿਹਤ ਦਾ ਖਿਆਲ ਰੱਖੋ ਤੇ ਬਰ ਵਕਤ ਇਲਾਜ ਕਰਵਾਓ ਤਾਂ ਕਿ ਬਿਮਾਰੀ ਨੂੰ ਪੇਚੀਦਾ ਹੋਣ ਤੋਂ ਰੋਕਿਆ ਜਾਏ। ਭੈਣ ਭਰਾਓ, ਮੁਕੰਮਲ ਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਨਾਮਵਰ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ ਤੇ ਸਾਡਾ ਪਤਾ ਤੇ ਫੋਨ ਨੰਬਰ ਇਹ ਵੀ। ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਏ 03004142608, ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਜਨਾਬ, ਪਤਾ ਤੁਹਾਨੂੰ ਮਿਲ ਗਿਆ। ਹੁਣ ਪੇਸ਼ ਹੈ ਖਿਦਮਤ ਨੇ ਬਾਕੀ ਸਾਡੀਆਂ ਮੇਲ ਤੇ SMS। ਸੁਲੇਮਾਨ ਸਾਹਿਬ
2: ਜੀ, ਜੀ
1: ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਤਹਿਰੀਰ ਕੀਤੀ ਹੈ ਜਨਾਬ ਆਸਿਮ ਸਾਹਿਬ ਨੇ। ਫਰਮਾਉਂਦੇ ਨੇ ਕਿ ਮੈਂ ਬਹੁਤ ਦੁਖੀ ਇਨਸਾਨ ਹਾਂ, ਅੱਲਾਹ ਪਾਕ ਨੇ ਦੌਲਤ ਤੇ ਬਹੁਤ ਦਿੱਤੀ ਹੈ ਪਰ ਔਲਾਦ ਦੀ ਨੇਮਤ ਨਾ ਹੋਣ ਨਾਲ ਮੈਨੂੰ ਹਰ ਚੀਜ਼ ਬੁਰੀ ਲੱਗਦੀ ਹੈ। ਸੁਲੇਮਾਨ ਸਾਹਿਬ, ਮੈਂ ਸਾਰੀ ਹਿਸਟਰੀ ਲਿਖ ਰਿਹਾ ਵਾਂ, ਮਿਹਰਬਾਨੀ ਕਰਕੇ ਮੈਨੂੰ ਮਸ਼ਵਰਾ ਦਿਓ ਕਿ ਇਸ ਮਸਲੇ ਦਾ ਕੋਈ ਹੱਲ ਹੈ।
2: ਭਾਈ ਜੀ, ਤੁਸੀਂ ਤੇ ਖਾਮ ਖਾਈ ਪਰੇਸ਼ਾਨ ਹੋ ਰਹੇ ਹੋ, ਇਸ ਨੂੰ ਕੇਸਿਸ ਤੇ ਮੇਰੇ ਕੋਲ ਆਉਂਦੇ ਹੀ ਰਹਿੰਦੇ ਨੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ 80% ਮਰੀਜ਼ਾਂ ਨੂੰ ਸਾਡੇ ਹਰਬਲ ਇਲਾਜ ਤੋਂ ਸ਼ਫਾ ਹੁੰਦੀ ਹੈ।
1: ਬਿਲਕੁਲ
2: ਮੇਰੇ ਮੁਹਤਰਮ ਭਾਈ, ਬੇਔਲਾਦੀ ਦੀ ਇਹ ਬਿਮਾਰੀ ਮੁਕੰਮਲ ਤੌਰ ਤੇ ਕਾਬਲ ਇਲਾਜ ਹੈ ਤੇ ਇਹਦਾ ਸ਼ਾਫੀ ਇਲਾਜ ਮੌਜੂਦ ਹੈ। ਕਿਸੇ ਵਸਵਸੇ ਜਾਂ ਸ਼ੱਕ ਸ਼ੁਬੇ ਵਿੱਚ ਪੈਣ ਦੀ ਵੀ ਜ਼ਰੂਰਤ ਨਹੀਂ ਤੁਹਾਨੂੰ, ਬਲਕਿ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਫੌਰਨ ਇਲਾਜ ਕਰਾਓ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਬਿਮਾਰੀ ਵੀ ਠੀਕ ਹੋ ਜਾਏਗੀ ਤੇ ਇਨਸ਼ਾਅੱਲਾ ਸੋਹਣਾ ਰੱਬ ਤੁਹਾਨੂੰ ਸਹਿਬੇ ਔਲਾਦ ਵੀ ਕਰੇਗਾ
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਗੱਲ ਸੁਣੀ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ। ਸੁਲੇਮਾਨ ਸਾਹਿਬ
2: ਜੀ, ਜੀ
1: ਸਿਹਤ ਕਿੰਨੀ ਅਨਮੋਲ ਨਿਮਤ ਹੈ ਜਿਹਦੇ ਮੁਕਾਬਲੇ 'ਚ ਦੌਲਤ ਕੋਈ ਅਹਿਮੀਅਤ ਨਹੀਂ ਰੱਖਦੀ।
2: ਜੀ ਬਿਲਕੁਲ ਸਹਿਮਾ ਜੀ, ਲੇਕਿਨ ਅਜੇ ਵੀ ਐਸੇ ਲੋਕ ਮੌਜੂਦ ਨੇ ਜਿਹੜੇ ਦੌਲਤ ਨੂੰ ਸਿਹਤ ਤੋਂ ਜ਼ਿਆਦਾ ਅਹਿਮੀਅਤ ਦਿੰਦੇ ਨੇ।
1: ਬਿਲਕੁਲ,
2: ਜਿਹਦੀ ਮਿਸਾਲ ਇਹ ਵੇ ਕਿ ਦਿਨ ਰਾਤ ਮਿਹਨਤ ਕਰਦੇ ਨੇ, ਖੂਬ ਪੈਸਾ ਕਮਾਉਂਦੇ ਨੇ, ਲੇਕਿਨ ਆਪਣੀ ਸਿਹਤ ਦਾ ਖਿਆਲ ਨਹੀਂ ਕਰਦੇ।
1: ਤੇ ਜਦੋਂ ਬਿਮਾਰ ਹੁੰਦੇ ਨੇ ਤੇ ਫਿਰ ਕਹਿੰਦੇ ਨੇ ਕਿ ਭਾਵੇਂ ਸਾਰੀ ਦੌਲਤ ਚਲੀ ਜਾਵੇ ਪਰ ਸਿਹਤ ਮਿਲ ਜਾਏ। ਸੁਲੇਮਾਨ ਸਾਹਿਬ ਅਗਲਾ SMS ਹਾਜ਼ਰ ਹੈ ਜਿਹੜਾ ਐਸਨ ਸਲੀਮ ਸਾਹਿਬ ਨੇ ਤਹਿਰੀਰ ਕੀਤਾ ਹੈ। ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਬਹੁਤ ਅਰਸੇ ਤੋਂ ਬਦਹਜ਼ਮੀ ਦੀ ਤਕਲੀਫ ਸੀ। ਮੈਂ ਸ਼ੁਰੂ ਚ ਤੇ ਕੋਈ ਤਵੱਜੋ ਨਾ ਕੀਤੀ, ਲੇਕਿਨ ਹੁਣ ਬਿਮਾਰੀ ਬਹੁਤ ਜ਼ਿਆਦਾ ਹੋ ਗਈ ਹੈ। ਕਹਿੰਦੇ ਭੁੱਖ ਤੇ ਬਿਲਕੁਲ ਹੀ ਮੁੱਕ ਗਈ ਹੈ, ਜੇ ਖਾਵਾਂ ਤੇ ਖਾਣਾ ਹਜ਼ਮ ਨਹੀਂ ਹੁੰਦਾ, ਮੂੰਹ ਕੌੜਾ ਰਹਿੰਦਾ, ਡਕਾਰਾਂ ਆਉਂਦੀਆਂ ਨੇ ਤੇ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਥੋੜਾ ਜਿਹਾ ਕੰਮ ਕਰਾਂ ਤੇ ਸਾਫ਼ ਹੋ ਜਾਂਦਾ ਹੈ। ਮੈਂ ਅੱਜ ਕੱਲ੍ਹ ਦੇਸੀ ਘਿਓ ਤੇ ਮੱਖਣ ਵਗੈਰਾ ਵੀ ਇਸਤੇਮਾਲ ਕਰ ਰਿਹਾ ਤਾਂ ਕਿ ਕਮਜ਼ੋਰੀ ਦੂਰ ਹੋ ਜਾਵੇ। ਜੀ ਸੁਲੇਮਾਨ ਸਾਹਿਬ,
2: ਮੇਰੇ ਭਾਈ ਮੈਨੂੰ ਲੱਗਦਾ ਹੈ ਕਿ ਤੁਸੀਂ ਦਵਾਈ ਤੇ ਗਜ਼ਾ ਆਪਣੀ ਮਰਜ਼ੀ ਨਾਲ ਲੈ ਰਹੇ ਹੋ, ਕਿਉਂਕਿ ਕੋਈ ਤਬੀਬ ਇਸ ਹਾਲਤ ਵਿੱਚ ਦੇਸੀ ਘਿਓ ਜਾਂ ਮੱਖਣ ਖਾਣ ਦੀ ਇਜਾਜ਼ਤ ਨਹੀਂ ਦਿੰਦਾ। ਮੇਰੇ ਭਾਈ, ਅਲਾਮਾਤ ਤੇ ਕੈਫੀਅਤ ਦੀ ਰੋਸ਼ਨੀ 'ਚ ਮੇਰੀ ਇਹ ਤਸ਼ਖੀਸ ਹੈ ਕਿ ਤੁਹਾਨੂੰ ਬੁਨਿਆਦੀ ਤੌਰ 'ਤੇ ਵਰਮੇ ਜਿਗਰ ਦੀ ਸ਼ਿਕਾਇਤ ਹੈ, ਜਿਹਦੀ ਵਜ੍ਹਾ ਨਾਲ ਤੁਹਾਡੀ ਭੁੱਖ ਖਤਮ ਹੋ ਗਈ ਹੈ ਅਤੇ ਜਿਸਮਾਨੀ ਕਮਜ਼ੋਰੀ ਹੋ ਰਹੀ ਹੈ। ਮੋਹਤਰਮ, ਤੁਸੀਂ ਦੇਸੀ ਘਿਓ, ਮੱਖਣ ਅਤੇ ਤੁਸੀਂ ਦੂਜੀ ਚਿਕਨਾਈ ਵਾਲੀ ਗਜ਼ਾ ਨਹੀਂ ਖਾਣੀ। ਸਬਜ਼ੀਆਂ ਜ਼ਿਆਦਾ ਖਾਓ ਤੇ ਰੋਜ਼ਾਨਾ 45 ਮਿੰਟ ਖਾਲੀ ਪੇਟ ਵਾਕ ਜ਼ਰੂਰ ਕਰੋ। ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ ਜਿਹੜੀ ਲੀਵਰ ਫੰਕਸ਼ਨ ਨੂੰ ਮੁਨਜ਼ਮ ਕਰੇਗੀ ਤੇ ਇਨਸ਼ਾਅੱਲਾ 2-3 ਹਫ਼ਤੇ ਦੇ ਇਲਾਜ ਨਾਲ ਤੁਸੀਂ ਮੁਕੰਮਲ ਤੌਰ ਤੇ ਸਿਹਤਯਾਬ ਹੋ ਜਾਓਗੇ।
1: ਬਿਲਕੁਲ ਠੀਕ।
2: ਲੇਕਿਨ ਠੀਕ ਹੋਣ ਦੇ ਬਾਅਦ ਵੀ ਤੁਸੀਂ ਵਾਕ ਦੀ ਆਦਤ ਨਹੀਂ ਛੱਡਣੀ, ਕਿਉਂਕਿ ਵਾਕ ਮਜਮੂਈ ਤੌਰ ਤੇ ਸਿਹਤ ਲਈ ਮੁਫੀਦ ਹੈ।
1: ਐਸਨ ਭਾਈ, ਤੁਸੀਂ ਆਪਣੀ SMS ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ ਤੇ ਪੂਰੀ ਤਰ੍ਹਾਂ ਅਮਲ ਕਰਨਾ। ਸੁਲੇਮਾਨ ਸਾਹਿਬ, ਹੁਣ ਤੇ ਵਾਕ ਕਰਨਾ ਕੋਈ ਮਸਲਾ ਨਹੀਂ ਰਿਹਾ।
2: ਜੀ ਜੀ,
1: ਕਿਉਂਕਿ ਹੁਣ ਵਾਕ ਤੇ ਮਿਊਜ਼ੀਕਲ ਵਾਕ ਬਣ ਗਈ ਹੈ। ਕੰਨਾਂ ਤੇ ਹੈਂਡ ਫਰੀ ਦੀ ਟੂਟੀਆਂ ਲਾਓ, ਗਾਣੇ ਸੁਣੋ ਤੇ ਵਾਕ ਕਰਦੇ ਜਾਓ।
2: ਸਹਿਮਾ ਜੀ, ਇਹੋ ਜਿਹੇ ਮਿਊਜ਼ੀਕਲ ਵਾਕ ਕਿਸੇ ਪਾਰਕ ਵਿੱਚ ਤੇ ਹੋ ਸਕਦੀ ਹੈ, ਲੇਕਿਨ ਸੜਕ ਤੇ ਇਹੋ ਜਿਹੇ ਵਾਕ ਖੌਫਨਾਕ ਹੋ ਸਕਦੀ ਹੈ।
1: ਬਿਲਕੁਲ, ਤੇ ਕਈ ਵਾਰੀ ਅਸੀਂ ਵੀ ਵਾਕ ਦੇਖੀ ਹੈ ਕਿ ਹੈਂਡ ਫਰੀ ਲੱਗੀ ਹੈ ਤੇ ਟ੍ਰੇਨ ਦੀ ਆਵਾਜ਼ ਵੀ ਨਹੀਂ ਸੁਣੀ ਤੇ ਟ੍ਰੇਨ ਨਾਲ ਹੀ ਲੈ ਗਈ। ਅੱਲਾ ਬਚਾਏ ਇਹੋ ਜਿਹੀ ਗਫਲਤ ਤੇ ਲਾਪਰਵਾਹੀ ਤੋਂ। ਸੁਲੇਮਾਨ ਸਾਹਿਬ, ਅਗਲਾ ਜਿਹੜੀ ਮੇਲ ਹੈ ਲਿਖੀ ਹੈ ਫੈਜ਼ਾਨ ਅਲਵੀ ਸਾਹਿਬ ਨੇ, ਫਰਮਾਉਂਦੇ ਨੇ ਕਿ ਮੈਨੂੰ ਦਾਇਮੀ ਤੌਰ ਤੇ ਨਜ਼ਲਾ, ਰੇਸ਼ਾ ਤੇ ਜ਼ੁਕਾਮ ਦੀ ਤਕਲੀਫ ਹੈ। ਰੇਸ਼ੇ ਦੀ ਵਜ੍ਹਾ ਨਾਲ ਛਾਤੀ ਹਰ ਵੇਲੇ ਜਕੜੀ ਰਹਿੰਦੀ ਹੈ, ਗਲੇ 'ਚ ਰੇਸ਼ਾ ਤੇ ਖਰਾਸ਼ ਮਹਿਸੂਸ ਹੁੰਦੀ ਹੈ, ਨੱਕ ਤੇ ਅੱਖਾਂ ਤੋਂ ਪਤਲਾ ਪਾਣੀ ਵਗਦਾ ਰਹਿੰਦਾ ਹੈ। ਮੈਂ 2-3 ਹਕੀਮਾਂ ਤੋਂ ਇਲਾਜ ਵੀ ਕਰਵਾਇਆ ਸੀ, 1-2 ਦਿਨ ਆਰਾਮ ਤੋਂ ਬਾਅਦ ਫਿਰ ਤਕਲੀਫ ਹੋ ਜਾਂਦੀ ਹੈ। ਕੋਈ ਐਸੀ ਦਵਾਈ ਪਾਰਸਲ ਕਰਦੇ ਹੋ ਜਿਹਦੇ ਨਾਲ ਮੇਰੀ ਇਹ ਤਕਲੀਫ ਬਿਲਕੁਲ ਠੀਕ ਹੋ ਜਾਵੇ।
2: ਫਿਜ਼ਾਨ ਸਾਹਿਬ, ਲੋਕ ਸਮਝਦੇ ਨੇ ਕਿ ਨਜ਼ਲਾ, ਜ਼ੁਕਾਮ, ਰੇਸ਼ਾ ਇੱਕ ਮਾਮੂਲੀ ਤਕਲੀਫ ਹੈ ਜੋ ਸ਼ਾਂਦਾ ਵਗੈਰਾ ਪੀਓ, ਹੋਰ ਕਿਸੇ ਇਲਾਜ ਦੀ ਜ਼ਰੂਰਤ ਹੀ ਨਹੀਂ। ਲੇਕਿਨ ਤਿੱਬੀ ਇਤਬਾਰ ਨਾਲ ਇਹ ਇੱਕ ਖਤਰਨਾਕ ਬਿਮਾਰੀ ਹੈ ਜਿਹੜੀ ਆਹਿਸਤਾ ਆਹਿਸਤਾ ਆਪਣਾ ਰੰਗ ਵਿਖਾਉਂਦੀ ਹੈ। ਇਹਦੀ ਵਜ੍ਹਾ ਨਾਲ ਜੋੜਾਂ ਦਾ ਦਰਦ, ਸਰ ਦਰਦ, ਦਰਦੇ ਸ਼ਕੀਕਾ, ਨਜ਼ਰ ਦੀ ਕਮਜ਼ੋਰੀ, ਦਿਮਾਗੀ ਕਮਜ਼ੋਰੀ, ਵਾਲਾਂ ਦਾ ਡਿੱਗਣਾ ਜਾਂ ਵਕਤ ਤੋਂ ਪਹਿਲਾਂ ਵਾਲਾਂ ਦਾ ਸਫੈਦ ਹੋਣਾ ਵਰਗੀ ਬਿਮਾਰੀਆਂ ਦੇ ਚਾਂਸਿਸ ਵੱਧ ਜਾਂਦੇ ਨੇ। ਲਿਹਾਜ਼ਾ ਬਿਮਾਰੀ ਨੂੰ ਸ਼ੁਰੂ 'ਚ ਅਗਰ ਫੜ ਲਿਆ ਜਾਏ ਤਾਂ ਬਹੁਤ ਅੱਛੀ ਗੱਲ ਹੈ। ਮੇਰੇ ਭਾਈ, ਤੁਸੀਂ ਹਰ ਕਿਸਮ ਦੀ ਖੱਟੀ ਚੀਜ਼ਾਂ, ਆਈਸਕ੍ਰੀਮ, ਬਰਫ਼ ਜਾਂ ਬਹੁਤ ਠੰਡੀ ਬੋਤਲਾਂ, ਚਾਵਲ ਤੇ ਦਹੀਂ ਤੋਂ ਪਰਹੇਜ਼ ਕਰਨਾ ਹੈ। ਅਗਰ ਤੁਸੀਂ ਦੁਪਹਿਰ ਦੇ ਟਾਈਮ ਸੌਣ ਦੇ ਆਦੀ ਹੋ ਜਾਂ ਸੁਬਹਾ 10 ਵਜੇ ਤੋਂ 11 ਵਜੇ ਉੱਠਦੇ ਹੋ ਤੇ ਇਸ ਆਦਤ ਨੂੰ ਤਰਕ ਕਰੋ। ਦਿਨ ਵਿੱਚ ਕਿਸੇ ਟਾਈਮ ਕਮ ਅਜ਼ ਕਮ 45 ਮਿੰਟ ਖਾਲੀ ਪੇਟ ਵਾਕ ਕਰੋ ਤਾਂ ਕਿ ਦੌਰਾਨੇ ਖੂਨ ਨਜ਼ਮ ਰਵੇ ਤੇ ਉਜ਼ਲਾਤ ਮਜ਼ਬੂਤ ਹੋਣ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੂਦਾ ਦਵਾਈ ਪਾਰਸਲ ਕਰਾਈ ਹੈ ਜਿਹਦੇ ਨਾਲ ਅਲਹਮਦੁਲਿਲਾ ਸੈਂਕੜੋ ਮਰੀਜ਼ਾਂ ਨੂੰ ਸ਼ਿਫਾ ਯਾਬੀ ਹੋਈ ਹੈ ਤੇ ਤੁਸੀਂ ਬੜੀ ਪਾਬੰਦੀ ਨਾਲ ਇਹ ਦਵਾਈ ਲੈਣੀ ਹੈ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਮੁਕੰਮਲ ਮੁਸਤਕਿਲ ਤੌਰ ਤੇ ਠੀਕ ਹੋ ਜਾਏਗੀ ਇਨਸ਼ਾਅੱਲਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਫੈਜ਼ਾਨ ਸਾਹਿਬ, ਤੁਸੀਂ ਆਪਣੇ SMS ਦਾ ਜਵਾਬ ਸੁਣ ਲਿਆ, ਹੁਣ ਤੁਸੀਂ ਇਹਨਾਂ ਦੇ ਮਸ਼ਵਰੇ ਤੇ ਅਮਲ ਵੀ ਕਰਨਾ ਤਾਂ ਕਿ ਤੁਸੀਂ ਸਿਹਤਯਾਬ ਹੋ ਜਾਓ। ਸੁਲੇਮਾਨ ਸਾਹਿਬ, ਭੈਣਾਂ ਭਰਾਵਾਂ ਦੇ ਮੇਲਸ, SMS ਬਹੁਤ ਸਾਰੇ ਮੌਜੂਦ ਨੇ, ਲੇਕਿਨ ਇਸ਼ਾਰਾ ਪ੍ਰੋਗਰਾਮ ਦੇ ਟਾਈਮ ਦਾ ਹੋ ਰਿਹਾ ਕਿ ਬਈ ਉਹ ਖਤਮ ਹੋ ਰਿਹਾ ਤੇ ਮੈਂ ਬਾਕੀ ਮੇਲਸ ਔਰ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰ ਲਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ, ਤੁਹਾਡੀ ਤਸ਼ਰੀਫ ਆਵਰੀ ਤੇ ਬਿਹਤਰੀਨ ਤਿੱਬੀ ਰਹਿਨਮਾਈ ਦਾ ਵੀ ਸ਼ੁਕਰੀਆ ਅਦਾ ਕਰਨੀ ਆ, ਤੁਹਾਡੀ ਬੜੀ ਮਿਹਰਬਾਨੀ।
2: ਸਹਿਮਾ ਜੀ, ਤੁਹਾਡਾ, ਭੈਣ ਭਰਾਵਾਂ ਦਾ, ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਰੱਬ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ, ਆਮੀਨ। ਲੇਕਿਨ ਅਗਰ ਤੁਸੀਂ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਤੇ ਪਾਕਿਸਤਾਨ ਦੇ ਮੁਮਤਾਜ਼ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ, ਜਿਹਦੇ ਲਈ ਸਾਡਾ ਪਤਾ ਤੇ ਫੋਨ ਨੰਬਰ ਇਹ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2710, ਯਾਨੀ 042-377-2710। ਮੋਬਾਈਲ ਨੰਬਰ ਏ 03004142608, ਯਾਨੀ 03004142608। 6 0 8 ते साडा ईमेल एड्रेस है suleiman.dawakhana@gmail.com। जी जनाबे अली, इहदे नाल ही अपनी मेज़बान साइमा नूं इजाजत दिओ, अगले प्रोग्राम विच इंशाल्लाह फिर मिलांगे, उस वेले तक रब राखा।
3: There's music and then there's magic. One above FM 101.

0: कमर्शियल ब्रेक का। प्रोग्राम सुनने वाले सारे भैन भ्रावां ते बुजुर्गां दी खिदमत च साईमां दा सलाम पहुंचे ते मैं दुआवां दा गुलदस्ता पेश करनी हां कि अल्लाह पाक तुहानू हमेशा सेहतमंद रखे, आमीन। मेरे प्यारे भैन भ्राओ, बाज़ वारी असीं अपने आप नूं तंदरुस्त ते सेहतमंद समझ रहे हुन्ने आं, लेकिन कोई बीमारी खामोशी नाल साडे जिस्म नूं अंदरों अंदरी नुकसान पहुँचा रही हुंदी। इस खतरे तो बचने लई जरूरी है कि असीं अपना जायजा लैंदे रहिए, अपनी अलामत ते नज़र रखिए ते किसी भी जिस्मानी तब्दीली नूं मामूली समझ के इग्नोर ना करिए, बल्कि उस अलामत नूं अपने मुआलिज नाल डिस्कस करिए ताकि वह बीमारी की तशखीस करके तुहाडा फौरी तौर ते इलाज शुरू करे। सोहणे भैण भराओ, जिहड़े लोग बीमारी की परवाह नहीं करते, सेहत उन्हां दी परवाह नहीं करती, लिहाजा रब ना करे जे तुसीं किसी तिब्बी मसले च मुबतला हो ते मुल्क दे मायनास मुआलिज हर्बल फिजिशियन जनाब प्रोफेसर सुलेमान साहब नाल फौरी राबता करो, जिहदे लई साडा पता ते फोन नंबर ए। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03004142608, यानी 03004142608। ते साडा ईमेल एड्रेस है suleiman.dawakhana@gmail.com। जी भैन भ्राओ, पता तुहानू मिल गया है ते हुण जरा तवज्जो रखो, क्योंकि मैं तुहाडी मुलाकात करा रही हाँ पाकिस्तान तिब्बी फाउंडेशन दे यूनानी मैडिकल कॉलेज दे साबिक वाइस प्रिंसिपल ते गोल्ड मैडलिस्ट हर्बल फिजिशियन जनाब प्रोफेसर सुलेमान साहब नाल। सुलेमान साहब जी, आया नूं ते तशरीफ आवरी दा शुक्रिया।
1: सहमा जी, तुहाडा वी शुक्रिया कि तुसीं इस प्रोग्राम दे जरिए मैनूं अपने भैन भरावां दी तिब्बी खिदमत दा मौका फराहम करदे हो।
0: बहुत बहुत शुक्रिया सुलेमान साहब। इस तरह है कि सुलेमान साहब, तुम जानते हो कि साढ़े भैन भरावां दी मेल्स और SMS इस कदर से ज़्यादा होंगे ने, मैं हालांकि तुम्हें पता खामोश ही रहनी हाँ, पर फिर भी शिकायत हो जाती कि तुम गल कर करके साड़ी मेल शामिल ही नहीं करते, तो क्यों ना फिर शुरू करा सिलसिला मेल और SMS।
1: बिल्कुल शुरू करो सहमा जी।
0: सब तो पहली मेल सू भेजी है रियाज शेख साहब ने, फरमाते ने कि मोहतरम सुलेमान साहब, मैं तुहाडा बेहद शुक्रगुजार हाँ कि तुहाडी तवज्जो ते बेहतर इलाज नाल मैं अलहमदुलिल्लाह ठीक हो गया वा। सुलेमान साहब, अल्लाह की मेहरबानी नाल हुण मैं अपने आप च भरपूर ताकत ते चुस्ती जिही महसूस करदा वा, बिल्कुल थकन ते सुस्ती नहीं हुंदी, ते शुक्र है कि मेरी अमली जिंदगी बहुत खुशगवार भरपूर ते पुर इतमान है। सुलेमान साहब, जे मजीद दवाई की जरूरत होवे ते बराए करम पार्सल कर दिओ।
1: रियाज भाई, मैं सोने रब दा शुक्र अदा करना कि उस पाक जात ने मेरे इलाज नूं शफा दा जरिया बनाया। मेरे भाई, तुसी मेरा नहीं बल्कि सोने रब दा शुक्र अदा करो जिहड़ा सारिआं नूं शफा देने वाला है। असीं ते बस इक वसीला बने आ,
0: बेशक
1: शफा ते रब दी जात दे हाथ च है।
0: बिल्कुल
1: मेरे भाई जी, हुण तुसी माशाल्लाह बिल्कुल ठीक हो गए हो, लिहाजा तुहानूं मजीद दवा दी जरूरत नहीं, क्योंकि गैर जरूरी दवा दा इस्तेमाल किसी हालत च बेहतर नहीं हुंदा।
0: जी बिल्कुल, तुसी सही फरमाया सुलेमान साहब जी। रियाज साहब, प्रोफेसर सुलेमान साहब की राय सुनी, हुण तुसी बेफिक्र हो के अपनी लाइफ नूं इंजॉय करो ते दुआ करो कि जिस तरह तुसी सेहतयाब होयो, अल्लाह पाक हर मरीज नूं सेहतयाब करे, आमीन सुम्मा आमीन। सुलेमान साहब
1: जी, जी
0: अक्सर मरीज सेहतयाब होने तो बाद ना सेहत के हवाले नाल फिर लापरवाही शुरू कर देंदे ने, परहेज एहतियाती तदाबीर ते इतदाल हर चीज नूं छड्ड देंदे ने।
1: जी बिल्कुल, ते फिर ओह दोबारा साडे कोल आ जांदे ने।
0: ज़ाहिर है कि होर कोई रास्ता है जो नहीं हुंदा।
1: जी जी।
0: सुलेमान साहब, अगला SMS है, ये साड़ी एक भैन साहबा ने तहरीर किया।
1: जी जी।
0: लिख दिया ने कि मेरे बाल बहुत डिगदे ने। सुलेमान साहब, देखिया किन्ने लोग सानू बालां दे वाले ना मैसेज करदे ने।
1: जी जी।
0: वो आंदियां ने कि मेरे बाल बहुत डिगदे ने ते कंगा करनी ते गुच्छे ते गुच्छे उतरदे ने। सुलेमान साहब, मैनू इस तो एक होर मसला भी है कि मैनू ना पुराना नज़ला जुकाम है जिहड़ा किसी भी इलाज तो ठीक नहीं होया, मेहरबानी करके दोनों मसलियां दा कोई सोहणा जिहा हल कढ के मैनूं चंगी जिही दवाई पार्सल कर दिओ।
1: मेरी भैन, तुहाडे दो मसले नहीं बल्कि असल ते बुनियादी मसला इक ही है जिंदे नाल दूजा मसला बन गया है, यानी रेशा ते जुकाम दी वजह नाल तुहाडे वाल डिग रहे ने।
0: बिलकुल।
1: ते जे खुदा ना खासा बीमारी ज्यादा हो गई ਤੇ ਨਜ਼ਰ ਵੀ ਕਮਜ਼ੋਰ ਹੋ ਸਕਦੀ ਹੈ। ਮੇਰੀ ਭੈਣ, ਠੰਡੀ ਤੇ ਖੱਟੀ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਹਰਬਲ ਹੇਅਰ ਆਇਲ ਤੇ ਰੇਸ਼ੇ ਕੇਰੇ ਦੀ ਦਵਾਈ ਪਾਰਸਲ ਕਰਾਈ ਹੈ। ਤੁਸੀਂ ਹਸਬੇ ਹਦਾਇਤ ਦਵਾਈ ਇਸਤੇਮਾਲ ਕਰਨੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੇ ਦੋਨੋਂ ਮਸਲੇ ਇਨਸ਼ਾਅੱਲਾ ਮੁਕੰਮਲ ਤੌਰ ਤੇ ਹੱਲ ਹੋ ਜਾਣਗੇ
0: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਭੈਣ ਜੀ, ਤੁਸੀਂ ਆਪਣੇ SMS ਤੇ ਆਪਣੇ ਮਸਲੇ ਬਾਰੇ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ। ਹੁਣ ਤੁਸੀਂ ਪਰੇਸ਼ਾਨ ਨਹੀਂ ਹੋਣਾ ਤੇ ਦਵਾਈ ਇਸਤੇਮਾਲ ਕਰਨੀ ਹੈ, ਅੱਲਾ ਕਰਮ ਕਰੇਗਾ। ਸੁਲੇਮਾਨ ਸਾਹਿਬ, ਸ਼ੁਕਰ ਹੈ ਕਿ ਭੈਣ ਹੋਰਾਂ ਨੇ ਫੌਰੀ ਇਲਾਜ ਵੱਲ ਤਵੱਜੋ ਕੀਤੀ, ਵਰਨਾ ਅੱਲਾ ਨਾ ਕਰੇ ਹੋਰ ਵੀ ਮਸਲਾ ਹੋ ਸਕਦੇ ਸਨ।
1: ਜੀ ਬਿਲਕੁਲ, ਇਹ ਭੈਣ ਹੋਰੀ ਮਾਸ਼ਾਅੱਲਾ ਦਾਨਿਸ਼ਮੰਦ ਨੇ, ਇਸ ਲਈ ਇਲਾਜ ਵੱਲ ਤਵੱਜੋ ਕੀਤੀ ਹੈ।
0: ਜੀ ਬਿਲਕੁਲ ਬਿਲਕੁਲ, ਮੇਰੀ ਤਰ੍ਹਾਂ ਦਾਨਿਸ਼ਮੰਦ, ਮੇਰੀ ਤਰ੍ਹਾਂ।
1: ਜੀ ਜੀ ਜੀ
0: ਸੁਲੇਮਾਨ ਸਾਹਿਬ, ਸ਼ਾਰਟ ਬ੍ਰੇਕ ਦਾ ਟਾਈਮ ਹੋ ਗਿਆ ਤੇ ਤੁਸੀਂ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਹੁਣੇ ਆਈ। ਜੀ ਸੋਹਣੇ ਭੈਣ ਭਰਾਓ, ਕਿਸੇ ਬਿਮਾਰੀ ਨੂੰ ਲਾ ਇਲਾਜ ਨਾ ਸਮਝੋ, ਕਿਉਂਕਿ ਅੱਲਾਹ ਪਾਕ ਨੇ ਕੋਈ ਬਿਮਾਰੀ ਐਸੀ ਨਹੀਂ ਉਤਾਰੀ ਜਿਹਦਾ ਇਲਾਜ ਤੇ ਸ਼ਿਫਾ ਨਾ ਉਤਾਰੀ ਹੋਵੇ। ਲਿਹਾਜ਼ਾ ਕਿਸੇ ਵੀ ਬਿਮਾਰੀ ਦੀ ਸੂਰਤ ਵਿੱਚ ਪਾਕਿਸਤਾਨ ਦੇ ਮਸ਼ਹੂਰ ਓ ਮਾਰੂਫ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਪਿਆਰੇ ਲਿਸਨਰਸ, ਪਤਾ ਤੁਸੀਂ ਨੋਟ ਫਰਮਾ ਲਿਆ ਹੋਵੇਗਾ ਤੇ ਹੁਣ ਪੇਸ਼ ਨੇ ਤੁਹਾਡੀ ਬਾਕੀ ਮੇਲਸ ਤੇ SMS। ਸੁਲੇਮਾਨ ਸਾਹਿਬ, ਅਗਲੀ ਮੇਲ ਤੁਹਾਨੂੰ ਰਿਜ਼ਵਾਨ ਸਾਹਿਬ ਨੇ ਤਹਿਰੀਰ ਕੀਤੀ ਹੈ।
1: ਜੀ ਜੀ,
0: ਕਹਿੰਦੇ ਨੇ ਕਿ ਮੈਂ ਇਨਫਰਟੈਲਿਟੀ ਦੇ ਹਵਾਲੇ ਨਾਲ ਤੁਹਾਡੀ ਰਾਏ ਦਾ ਮੁੰਤਜ਼ਰ ਹਾਂ। ਸੁਲੇਮਾਨ ਸਾਹਿਬ, ਮੈਂ ਸਾਰੀ ਕੇਸ ਹਿਸਟਰੀ ਤਫਸੀਲ ਨਾਲ ਲਿਖੀ ਹੈ ਤੇ ਨਾਲ ਹੀ ਟੈਸਟ ਰਿਪੋਰਟਸ ਵੀ ਤੁਹਾਨੂੰ ਘੱਲੀਆਂ ਨੇ। ਸੁਲੇਮਾਨ ਸਾਹਿਬ, ਇਹਨਾਂ ਰਿਪੋਰਟਸ ਦੀ ਰੋਸ਼ਨੀ ਵਿੱਚ ਮੈਨੂੰ ਮਸ਼ਵਰਾ ਦਿਓ ਕਿ ਇਹ ਪ੍ਰੋਬਲਮ ਕਿੰਝ ਠੀਕ ਹੋ ਸਕਦੀ ਹੈ ਤੇ ਕਿੰਨਾ ਅਰਸਾ ਟ੍ਰੀਟਮੈਂਟ ਹੈ। ਜੀ ਸੁਲੇਮਾਨ ਸਾਹਿਬ,
1: ਰਿਜ਼ਵਾਨ ਭਾਈ, ਟ੍ਰੀਟਮੈਂਟ ਦਾ ਅਰਸਾ ਇੰਨੀ ਅਹਿਮੀਅਤ ਨਹੀਂ ਰੱਖਦਾ। ਅਹਿਮੀਅਤ ਇਸ ਗੱਲ ਦੀ ਹੈ ਕਿ ਇਹ ਬਿਮਾਰੀ ਠੀਕ ਵੀ ਹੋ ਸਕਦੀ ਹੈ ਕਿ ਨਹੀਂ।
0: ਹਾਂਜੀ,
1: ਤੇ ਤੁਹਾਨੂੰ ਇਹ ਸੁਣ ਕੇ ਇਤਮਿਨਾਨ ਹੋਣਾ ਚਾਹੀਦਾ ਕਿ ਅਲਹਮਦੁਲਿਲਾ ਇਹ ਬਿਮਾਰੀ ਕਾਬਲੇ ਇਲਾਜ ਹੈ। ਅਜਾਈ ਇਲਾਜ ਦੇ ਹਵਾਲੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇੱਕ ਨਹੀਂ ਬਲਕਿ ਸੋਹਣੇ ਰੱਬ ਨੇ ਐਸੀ ਕਈ ਨਬਤਾਤ ਮਸਲਨ ਸਲੀਖਾ, ਜ਼ੰਜਬੀਲ, ਜ਼ਾਫਰਨ ਵਗੈਰਾ ਪੈਦਾ ਫਰਮਾਈਆਂ ਨੇ। ਮੇਰੇ ਮੋਹਤਰਮ, ਤੁਸੀਂ ਬਿਲਕੁਲ ਪਰੇਸ਼ਾਨ, ਮਾਯੂਸ ਤੇ ਨਾ ਉਮੀਦ ਨਾ ਹੋਵੋ, ਬਲਕਿ ਸੋਹਣੇ ਰੱਬ ਤੇ ਭਰੋਸਾ ਰੱਖ ਕੇ ਇਲਾਜ ਸ਼ੁਰੂ ਕਰਾਓ। ਇਨਸ਼ਾਅੱਲਾ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਏਗੀ ਤੇ ਤੁਹਾਡੀ ਵਾਈਫ ਨੂੰ ਮੁਕੰਮਲ ਆਰਾਮ ਆ ਜਾਏਗਾ
0: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਫੌਰਨ ਇਲਾਜ ਵੱਲ ਤਵੱਜੋ ਕਰੋ, ਬਿਹਤਰ ਹੋਵੇਗਾ ਤੁਹਾਡੇ ਲਈ ਹੀ। ਸੁਲੇਮਾਨ ਸਾਹਿਬ, ਅਕਸਰ ਮਰੀਜ਼ ਇਹ ਲਿਖਦੇ ਨੇ ਕਿ ਕਿੰਨੇ ਦਿਨ ਦਵਾਈ ਲੈਣੀ ਹੋਵੇਗੀ, ਯਾਨੀ ਇਲਾਜ ਸ਼ੁਰੂ ਨਹੀਂ ਹੁੰਦਾ ਤੇ ਦੌਰਾਨੀਏ ਦੀ ਟੈਨਸ਼ਨ ਆ ਜਾਂਦੀ ਹੈ।
1: ਜੀ ਬਿਲਕੁਲ, ਬਿਮਾਰੀ ਨੂੰ ਪਹਿਲਾਂ ਆਪ ਵਧਾਉਂਦੇ ਰਹਿੰਦੇ ਨੇ, ਲੇਕਿਨ ਇਲਾਜ ਵਿੱਚ ਕਹਿੰਦੇ ਨੇ ਕਿ ਇੱਕ ਦਿਨ ਵਿੱਚ ਹੀ ਸਾਰਾ ਮਸਲਾ ਠੀਕ ਹੋ ਜਾਵੇ।
0: ਬਿਲਕੁਲ ਠੀਕ ਫਰਮਾਇਆ ਤੁਸੀਂ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਜਿਹੜਾ ਨਾ SMS ਹੈ ਉਹ ਵਸੀਮ ਸ਼ਫਕਤ ਸਾਹਿਬ ਨੇ ਤਹਿਰੀਰ ਕੀਤਾ ਹੈ।
1: ਜੀ ਜੀ,
0: ਫਰਮਾਉਂਦੇ ਨੇ ਕਿ ਮੇਰੀ ਉਮਰ 26 ਸਾਲ ਹੈ, ਮੈਂ MSc ਦਾ ਸਟੂਡੈਂਟ ਹਾਂ। ਮਸਲਾ ਇਹ ਵੇ ਕਿ ਮੈਂ ਜ਼ਾਹਿਰੀ ਤੌਰ 'ਤੇ ਬਿਲਕੁਲ ਠੀਕ ਹਾਂ, ਲੇਕਿਨ ਅੰਦਰੂਨੀ ਤੌਰ 'ਤੇ ਬਹੁਤ ਕਮਜ਼ੋਰ ਹਾਂ। ਹਰ ਵਕਤ ਥਕਣ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ, ਜਿਸਮਾਨੀ ਮਿਹਨਤ ਨਹੀਂ ਕਰ ਸਕਦਾ, ਕਮਰ ਅਤੇ ਲੱਤਾਂ 'ਚ ਦਰਦ ਰਹਿੰਦਾ ਹੈ। ਮੈਂ ਇੱਕ ਹਕੀਮ ਸਾਹਿਬ ਨਾਲ ਮਸ਼ਵਰਾ ਵੀ ਕੀਤਾ ਸੀ, ਉਹਨਾਂ ਨੇ ਮੈਨੂੰ ਤਾਕਤ ਲਈ ਮਾਜੂਨ ਜ਼ਾਫਰਾਨ ਇਸਤੇਮਾਲ ਕਰਾਈ, ਲੇਕਿਨ ਉਹਦੇ ਨਾਲ ਮੈਨੂੰ ਕੋਈ ਫਾਇਦਾ ਨਹੀਂ ਹੋਇਆ। ਸੁਲੇਮਾਨ ਸਾਹਿਬ, ਮੈਂ ਮੁਕੰਮਲ ਤਫਸੀਲ ਜਿਹੜੀ ਨਾ ਅਲੈਦਾ ਵੀ ਲਿਖੀ ਹੈ, ਤੁਸੀਂ ਸਾਰੀ ਤਫਸੀਲ ਪੜ੍ਹ ਕੇ ਮੇਰੇ ਲਈ ਕੋਈ ਬਿਹਤਰ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ।
1: ਬੇਟਾ ਜੀ, ਇਸ ਉਮਰ ਵਿੱਚ ਜਿਸਮਾਨੀ ਕਮਜ਼ੋਰੀ ਦਾ ਹੋਣਾ ਕਾਬਲੇ ਫਿਕਰ ਗੱਲ ਹੈ, ਕਿਉਂਕਿ ਇਸ ਉਮਰ ਵਿੱਚ ਬਦਨੀ ਨਿਜ਼ਾਮ ਅਤੇ ਦੂਜੇ ਅਜ਼ਾਬ ਬਿਲਕੁਲ ਠੀਕ ਹੁੰਦੇ ਨੇ, ਕੂਤ ਮੁਦਾਫਿਤ ਜ਼ਿਆਦਾ ਹੁੰਦੀ ਹੈ, ਅਸਾਬ ਅਤੇ ਪੱਠੇ ਮਜ਼ਬੂਤ ਹੁੰਦੇ ਨੇ। ਲਿਹਾਜ਼ਾ ਇਸ ਉਮਰ ਦੀ ਕਮਜ਼ੋਰੀ ਇੱਕ ਇਸ਼ਾਰਾ ਹੈ ਕਿ ਅੰਦਰੂਨੀ ਤੌਰ 'ਤੇ ਕੋਈ ਗੜਬੜ ਹੈ। ਬੇਟਾ ਜੀ, ਤੁਹਾਡੀ ਈਮੇਲ ਵਿੱਚ ਦਰਜ ਤਫਸੀਲ ਦੇ ਮੁਤਾਬਿਕ ਤੁਹਾਨੂੰ ਯੂਰਨ ਦੀ ਗੈਰ ਤਬਈ ਕੈਫੀਅਤ ਦਾ ਮਸਲਾ ਹੈ, ਅਤੇ ਮੈਂ ਇਹ ਵੀ ਦੱਸਦਾ ਜਾਵਾਂ ਕਿ ਤਕਰੀਬਨ 80% ਨੌਜਵਾਨ ਕਿਸੇ ਨਾ ਕਿਸੇ ਸਟੇਜ ਉੱਤੇ ਇਹੋ ਜਿਹੀ ਬਿਮਾਰੀ ਨੂੰ ਫੇਸ ਕਰਦੇ ਨੇ। ਲੇਕਿਨ ਤੁਸੀਂ ਫਿਕਰ ਨਾ ਕਰੋ, ਤੁਸੀਂ ਬਰ ਵਕਤ ਇਲਾਜ ਤੇ ਤਵੱਜੋ ਕੀਤੀ ਏ, ਇਨਸ਼ਾਅੱਲਾ ਇਹ ਪ੍ਰੋਬਲਮ ਠੀਕ ਹੋ ਜਾਏਗੀ।
0: ਇਨਸ਼ਾਅੱਲਾ
1: ਤੁਸੀਂ ਖੱਟੀਆਂ ਚੀਜ਼ਾਂ, ਬੈਂਗਣ, ਦਾਲ ਮਸੂਰ, ਸਿਰੀ ਪਾਏ, ਅੰਡਾ, ਮੱਛੀ, ਖਜੂਰ ਤੇ ਡਰਾਈ ਫਰੂਟਸ ਨਹੀਂ ਖਾਣੇ। ਸਬਜ਼ੀਆਂ, ਫਲ ਤੇ ਦੁੱਧ, ਦਹੀਂ ਤੁਹਾਡੇ ਲਈ ਮੁਫੀਦ ਏ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਮੁਅੱਸਰ ਤੇ ਅਜ਼ਮੂਦਾ ਦਵਾਈ ਪਾਰਸਲ ਕਰਾਈ ਏ, ਜਿਹੜੀ ਇਸ ਬਿਮਾਰੀ ਦਾ ਹਤਮੀ ਤੇ ਮੁਸਤਕਿਲ ਇਲਾਜ ਸਮਝੀ ਜਾਂਦੀ ਏ। ਤੁਸੀਂ ਹਸਬੇ ਜ਼ਰੂਰਤ, ਹਸਬੇ ਹਦਾਇਤ ਇਹ ਦਵਾਈ ਇਸਤੇਮਾਲ ਕਰਨੀ ਏ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਹਰ ਕਿਸਮ ਦੀ ਕਮਜ਼ੋਰੀ ਦੂਰ ਹੋ ਜਾਏਗੀ ਤੇ ਤੁਸੀਂ ਆਪਣੇ ਬਦਨ ਵਿੱਚ ਚੁਸਤੀ ਤੇ ਤਵਾਨਾਈ ਮਹਿਸੂਸ ਕਰੋਗੇ।
0: ਜੀ ਮੋਹਤਰਮ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਜੇ। ਸੁਲੇਮਾਨ ਸਾਹਿਬ, ਇਹ ਗੱਲ ਤੇ ਬੜੀ ਹੈਰਾਨੀ ਵਾਲੀ ਏ
1: ਜੀ ਜੀ
0: ਕਿ ਇਹਨਾਂ ਨੂੰ ਜ਼ਾਫਰਾਨ ਨਾਲ ਵੀ ਫਾਇਦਾ ਨਹੀਂ ਹੋਇਆ, ਇਹਦੀ ਕੀ ਵਜ੍ਹਾ?
1: ਸਹਿਮਾ ਜੀ, ਜ਼ਾਫਰਾਨ ਦਾ ਇਹ ਮਤਲਬ ਨਹੀਂ ਕਿ ਇਹਨੂੰ ਬਿਲਾ ਸੋਚੇ ਸਮਝੇ ਇਸਤੇਮਾਲ ਕੀਤਾ ਜਾਏ ਜਾਂ ਕਰਾਇਆ ਜਾਏ।
0: ਅੱਛਾ,
1: ਹਾਂ ਜੀ, ਬਿਮਾਰੀ ਦੀ ਮੁਕੰਮਲ ਤਸ਼ਖੀਸ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਜ਼ਾਫਰਾਨ ਇਸਤੇਮਾਲ ਕਰਾਇਆ ਜਾਏ ਕਿ ਨਹੀਂ। ਹਰ ਮਰੀਜ਼ ਨੂੰ ਜ਼ਾਫਰਾਨ ਦੀ ਜ਼ਰੂਰਤ ਨਹੀਂ ਹੁੰਦੀ।
0: ਬਿਲਕੁਲ,
1: ਅਗਰ ਤਬੀਅਤ ਨੂੰ ਜ਼ਾਫਰਾਨ ਦੀ ਜ਼ਰੂਰਤ ਨਹੀਂ ਤੇ ਫਿਰ ਜ਼ਾਫਰਾਨ ਬਿਲਕੁਲ ਫਾਇਦਾਮੰਦ ਨਹੀਂ ਸਾਬਤ ਹੋਏਗਾ। ਐਸੇ ਲਈ ਵਸੀਮ ਸਾਹਿਬ ਨੂੰ ਜ਼ਾਫਰਾਨ ਵੀ ਮੌਜੂਦ ਜਿਹੜੀ ਹੈ ਨਾ, ਉਹਨਾਂ ਨਾਲ ਕੋਈ ਫਾਇਦਾ ਨਹੀਂ ਹੋਇਆ।
0: ਅੱਛਾ, ਯਾਨੀ ਅਸਲ ਬਿਮਾਰੀ ਦੀ ਤਸ਼ਖੀਸ ਹੀ ਨਹੀਂ ਹੋਈ।
1: ਜੀ ਜੀ,
0: ਤੇ ਬਸ ਜ਼ਾਹਿਰ ਹੈ ਲਾਮਾ ਤੇ ਜ਼ਾਫਰਾਨ ਇਸਤੇਮਾਲ ਕਰਾਇਆ ਗਿਆ। ਇਸ ਲਈ ਕਹਿੰਦੇ ਨੇ ਕਿ ਮੁਕੰਮਲ ਤਸ਼ਖੀਸ ਦੇ ਬਗੈਰ ਹੋਣ ਵਾਲਾ ਇਲਾਜ ਖਤਰਨਾਕ ਹੁੰਦਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਮੇਲ ਹਾਜ਼ਰ ਹੈ ਜਿਹੜੀ ਫੁਰਕਾਨ ਜ਼ੈਦੀ ਸਾਹਿਬ ਨੇ ਤਹਿਰੀਰ ਕੀਤੀ ਹੈ।
1: ਜੀ ਜੀ,
0: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 46 ਸਾਲ ਹੈ, ਮੈਨੂੰ ਅੱਡੀਆਂ 'ਚ ਬਹੁਤ ਦਰਦ ਹੁੰਦਾ। ਸਵੇਰ ਦੇ ਟਾਈਮ 'ਤੇ ਮੈਂ ਪੈਰ ਜ਼ਮੀਨ 'ਤੇ ਵੀ ਨਹੀਂ ਰੱਖ ਸਕਦਾ ਕਿਉਂਕਿ ਬਹੁਤ ਦਰਦ ਹੁੰਦਾ। ਫਿਰ ਥੋੜ੍ਹੀ ਦੇਰ ਬਾਅਦ ਹਲਕਾ ਹਲਕਾ ਟੁਰਨਾ ਵਾਂ ਅਤੇ ਦਰਦ 'ਚ ਕੁਝ ਕਮੀ ਹੁੰਦੀ ਹੈ। ਸੁਲੇਮਾਨ ਸਾਹਿਬ, ਦਵਾਈ ਪਾਰਸਲ ਕਰ ਦਿਓ।
1: ਫੁਰਕਾਨ ਭਾਈ, ਇਹ ਅਲਾਮਤ ਯੂਰਿਕ ਐਸਿਡ ਦੀ ਜ਼ਿਆਦਤੀ ਦਾ ਨਤੀਜਾ ਹੈ, ਲਿਹਾਜ਼ਾ ਤੁਸੀਂ ਸੁਰਖ ਗੋਸ਼ਤ ਯਾਨੀ ਗਾਏ ਤੇ ਬੱਕਰੇ ਦਾ ਗੋਸ਼ਤ, ਕਲੇਜੀ, ਗੁਰਦੇ, ਚਨੇ, ਮਟਰ ਤੋਂ ਪਰਹੇਜ਼ ਕਰੋ। ਨਰਮ ਸ਼ੂਜ਼ ਅਤੇ ਨਰਮ ਚੱਪਲ ਦਾ ਇਸਤੇਮਾਲ ਕਰੋ। ਅੱਡੀਆਂ 'ਤੇ ਰੋਗਨੇ ਜ਼ੈਤੂਨ, ਰੋਗਨੇ ਅਲਸੀ ਜਾਂ ਮਿੱਠੇ ਤੇਲ ਦੀ ਮਾਲਿਸ਼ ਕਰਕੇ ਰਾਤ ਨੂੰ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਕਰੋ। ਅਤੇ ਯਾਦ ਰੱਖੋ ਕਿ ਅਗਰ ਤੁਸੀਂ ਦਵਾਈ ਅਤੇ ਪਰਹੇਜ਼ ਦੀ ਪਾਬੰਦੀ ਨਾ ਕੀਤੀ ਤਾਂ ਇਹ ਤਕਲੀਫ ਜੋੜਾਂ, ਬਿਲਖਸੂਸ ਗੋਡਿਆਂ ਨੂੰ ਵੀ ਮੁਤਾਸਰ ਕਰੇਗੀ। ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਆਪਣੀ ਖਾਸ ਤਸੀਰ ਦੇ ਜ਼ਰੀਏ ਜਿਸਮ ਵਿੱਚ ਮੌਜੂਦ ਯੂਰਿਕ ਐਸਿਡ ਨੂੰ ਖਾਰਜ ਕਰੇਗੀ ਅਤੇ ਆਇੰਦਾ ਵੀ ਯੂਰਿਕ ਐਸਿਡ ਦੇ ਪ੍ਰੋਪਰ ਅਖਰਾਜ ਨੂੰ ਯਕੀਨੀ ਬਣਾਏਗੀ। ਮੇਰੇ ਭਾਈ, ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰੋ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਤਕਲੀਫ ਇਨਸ਼ਾਅੱਲਾ ਮੁਕੰਮਲ ਤੌਰ 'ਤੇ ਠੀਕ ਹੋ ਜਾਏਗੀ।
0: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਫੁਰਕਾਨ ਸਾਹਿਬ, ਤੁਸੀਂ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਤੁਸੀਂ ਇਸ ਮਸ਼ਵਰੇ 'ਤੇ ਅਮਲ ਕਰਨਾ ਜੀ ਮੁਕੰਮਲ ਤੌਰ 'ਤੇ। ਸੁਲੇਮਾਨ ਸਾਹਿਬ, ਬਹੁਤ ਜ਼ਿਆਦਾ ਈਮੇਲਸ ਵੀ ਬਾਕੀ ਨੇ, SMS ਵੀ ਬਾਕੀ ਨੇ, ਔਰ ਸਵਾਲਾਂ ਵੀ ਮੇਰੇ ਦਿਨ 'ਚ ਬਹੁਤ ਸਨ, ਲੇਕਿਨ ਮੈਂ ਕੀ ਕਰਾਂ, ਪ੍ਰੋਗਰਾਮ ਦਾ ਵੇਲਾ ਗਿਆ ਜੇ ਮੁੱਕ, ਲਿਹਾਜ਼ਾ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਤਿੱਬੀ, ਸਮਾਜੀ ਅਤੇ ਅਦਬੀ ਮਸਰੂਫੀਆਤ ਨੂੰ ਰੋਕ ਕੇ ਸਾਡੇ ਪ੍ਰੋਗਰਾਮ ਨੂੰ ਰੌਣਕ ਬਖਸ਼ਦੇ ਹੋ, ਸਾਡਾ ਮਾਣ ਵਧਾਉਂਦੇ ਹੋ ਅਤੇ ਭੈਣ ਭਰਾਵਾਂ ਨੂੰ ਬਿਹਤਰੀਨ ਤਿੱਬੀ ਰਹਿਨੁਮਾਈ ਫਰਾਹਮ ਕਰਦੇ ਹੋ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਮੈਂ ਤੁਹਾਡਾ SMS ਈਮੇਲ ਭੇਜਣ ਵਾਲੇ ਸਾਰੇ ਭੈਣ ਭਰਾਵਾਂ ਦਾ ਅਤੇ ਸਾਰੀ ਟੀਮ ਦਾ ਮੈਂ ਸ਼ੁਕਰਗੁਜ਼ਾਰ ਹਾਂ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ। ਬੜੀ ਇਨਾਇਤ। ਸੋਹਣੇ ਭੈਣ ਭਰਾਓ, ਮੁਲਕ ਦੀ ਨਾਮਵਰ ਤਿੱਬੀ ਹਸਤੀ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਤੁਸੀਂ ਆਪ ਵੀ ਮਿਲ ਸਕਦੇ ਹੋ ਅਤੇ ਆਪਣੀ ਬਿਮਾਰੀ ਬਾਰੇ ਭਰਪੂਰ ਮਾਲੂਮਾਤ ਅਤੇ ਰਹਿਨੁਮਾਈ ਹਾਸਲ ਕਰ ਸਕਦੇ ਹੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਵੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਇਸ ਦੇ ਨਾਲ ਹੀ ਅੱਲਾਹ ਤਾਲਾ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ। ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫਿਰ ਮੁਲਾਕਾਤ ਕਰਾਂਗੇ। ਰੱਬ ਰਾਖਾ।
2: There's music and then There's magic. One above FM 101.